ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਰੇ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿਕ੍ਰਿਸ਼ਨ ਦਿਹਾਈਆ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਮਨ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨੁਹਾਈਆਂ ਚਰਖੜੀਆਂ 'ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ

ਸਚਿ ਧਿਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਬਬੀਕ ਦਾਨ, ਵੇਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚਮਕੀਆਂ ਝੰਡੇ ਬੁੰਗੇ ਜੁਗੋਂ ਜੁਗਿਆ ਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀ ਨਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਪਾਰ ਕਿਰਪਾ ਕੀਤੀ, ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੰਕੀ ਦੇ ਸ਼ਬਦ ਕੀਰਤਨ ਉਪਰੰਤ ਸੋ ਦਰ ਰਹਿ ਰਾਵ ਸਾਹਿਬ ਜੀ ਦੇ ਪਾਠ ਹੋਏ। ਪਾਵਨ ਬਾਣੀ ਗਾਇਨ ਕਰਦਿਆਂ, ਬਾਣੀ ਪੜ੍ਹਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪੁਰਜ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾ ਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਲਾਉਣਾ, ਤਿਰ ਫਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਬਰਿਆਤ ਰੱਖਣਾ, ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ, ਬੱਚਿਆਂ ਨੂੰ ਗੁਰਮਾਂ ਦੀ ਸੋਝੀ ਬਖਸ਼ਣੀ, ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਅਤੇ ਤਪਾ ਬਖਸ਼ਣਾ, ਪਾਵਨ ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਜੀ, ਪਾਵਨ ਮੁੱਖ ਵਾਦ ਦੀ ਬਖਸ਼ਿਸ਼ ਕਰੋ, ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ।

ਤੇਰੇ ਪਾਣੀ ਸਰਬਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਆਪ ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰਕੇ ਪਾਵਨ ਬਾਣੀ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨ। ਆਓ ਸੰਧਿਆ ਸਮੇਂ ਦੀਵਾਨ ਦੀ ਰਮਤਾ ਕਰ ਰਹੇ ਨੇ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। ਪੰਜਾਬੀ ਸਕੂਲ ਦੀਆਂ ਕਲਾਸਾਂ ਜੋ ਕਿ 21 ਸਤੰਬਰ ਤੋਂ ਸ਼ੁਰੂ ਹੋ ਚੁੱਕੀਆਂ ਨੇ, ਉਸ ਵਿੱਚ ਬੱਚਿਆਂ ਨੂੰ ਰਜਿਸਟਰ ਕਰਾਓ। ਇਹ ਪੰਜਾਬੀ ਸਕੂਲ ਦੀ ਕਲਾਸ ਸ਼ਾਮ ਨੂੰ 6 ਵਜੇ ਤੋਂ 8 ਵਜੇ ਤੱਕ ਹੁੰਦੀ ਹੈ, ਉਸ ਵਿੱਚ ਆਪ ਬੱਚਿਆਂ ਨੂੰ ਰਜਿਸਟਰ ਕਰਾ ਸਕਦੇ ਹੋ। ਗੁਰਬਾਣੀ ਸੰਥਿਆ ਦੀ ਕਲਾਸ 20 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਹਰ ਏਜ ਦੇ ਮਾਈ ਭਾਈ ਆ ਸਕਦੇ ਨੇ। ਜਿਨ੍ਹਾਂ ਨੇ ਸ਼ੁੱਧ ਗੁਰਬਾਣੀ ਸਿੱਖਣੀ ਹੈ ਉਹ ਹਰ ਸੰਡੇ ਨੂੰ 11 ਵਜੇ ਤੋਂ 12 ਵਜੇ ਤੱਕ ਇਹ ਕਲਾਸ ਲੱਗਦੀ ਹੈ, ਅਤੇ ਗੁਰਬਾਣੀ ਕੰਠ ਮੁਕਾਬਲਾ ਜੋ ਕਿ 24 ਅਕਤੂਬਰ ਨੂੰ ਹੋ ਰਿਹਾ ਹੈ, ਉਸ ਵਿੱਚ ਵੀ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਸੋ ਆਓ ਸ਼ਾਮ ਦੇ ਦੀਵਾਨਾਂ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ, ਉਹਨਾਂ ਦੇ ਜਥੇ ਤੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਆਓ, ਸਮਾਂ ਹੈ ਗੁਰਮਤ ਵਿਚਾਰਾਂ ਦਾ, ਗੁਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ 7:15 ਤੱਕ ਗੁਰਮਤ ਵਿਚਾਰਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾਉਣਗੇ। 7:15 ਤੋਂ 8:15 ਤੱਕ ਵਾਹਿਗੁਰੂ ਸਿਮਰਨ ਜਾਪ ਹੋਣਗੇ। ਉਪਰੰਤ ਢਾਡੀ ਜਥਾ ਇੱਕ ਕਵਿਤਾ ਦੀ ਹਾਜ਼ਰੀ ਭਰ ਕੇ ਆਨੰਦ ਸਾਹਿਬ ਜੀ ਦਾ ਪਾਠ ਕਰਨਗੇ ਅਤੇ ਸਮਾਪਤੀ। ਸੋ ਆਓ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਤੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਗੁਰ ਜੈਸਾ ਨਾਹੀਂ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀਂ ਹੋਰ ਤੂੰ ਸੁਲਤਾਨ ਕਹਾਂ ਹੋ ਮੀਆ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਭੇਖਿਆ

ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਏ ਤੇ ਹਾਂ ਕਰੀ ਵਖਿਆਨ।

ਸਤਨਾਮ ਵਾਹਿਗੁਰੂ ਸਾਹਿਬ ਜੀ। ਪਾਉੜੀ ਕਲਯੁਗ ਨਾਮਾ ਭਗਤ ਹੋਏ, ਫੇਰ ਦਿਓਰਾ ਗਾਏ ਜਿਵਾਈ। ਭਗਤ ਕਬੀਰ ਵਖਾਣੀਐ ਬੰਦੀ ਖਾਨੇ ਤੇ ਉੱਠ ਜਾਈ। ਧੰਨਾ ਜੱਟ ਉਧਾਰਿਆ ਸਦਨਾ ਜਾਤ ਅਜਾਤ ਕਸਾਈ।

ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਸੰਧਿਆ ਦੇ ਸਮੇਂ ਸਤਿਗੁਰਾਂ ਦੀ ਹਜ਼ੂਰੀ 'ਚ ਜੁੜ ਕੇ ਬੈਠੇ ਹਾਂ। ਅੰਮ੍ਰਿਤਮਈ ਕੀਰਤਨ ਆਪ ਜੀ ਗੁਰਮੁਖਾਂ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਜੋ ਲੜੀਵਾਰ ਕਥਾ ਚੱਲ ਰਹੀ ਆ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ, ਜੋ ਕਿ 15ਵੀਂ ਪੌੜੀ ਦੀ ਆਪਾਂ ਕਥਾ ਵਿਚਾਰ ਕਰ ਰਹੇ ਹਾਂ, ਜਿਸ ਵਿੱਚ ਇਸ ਯੁੱਗ ਦੇ ਵਿੱਚ ਜਿਹੜੇ ਭਗਤ ਹੋਏ ਨੇ ਉਹਨਾਂ ਦਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਇਹ ਭਗਤਾਂ ਨੂੰ ਆਪ ਪਰਮੇਸ਼ਰ ਨੇ ਇਸ ਸਮੇਂ ਦੇ ਵਿੱਚ ਪ੍ਰਗਟ ਕਰਕੇ ਸਾਨੂੰ ਜੀਵਾਂ ਨੂੰ ਸਮਝਾਉਣਾ ਕੀਤਾ। ਉਸ ਸਮੇਂ ਇਹਨਾਂ ਤੋਂ ਪਹਿਲੇ ਜਿਹੜੇ ਭਗਤ ਹੋਏ ਉਹਨਾਂ ਦਾ ਵੀ ਜ਼ਿਕਰ ਆਪਾਂ ਸਰਵਣ ਕਰਦੇ ਹਾਂ। ਉਹ ਵੱਡੇ ਵੱਡੇ ਲੋਕਾਂ ਦੇ ਘਰੇ, ਰਾਜਿਆਂ ਦੇ ਘਰੇ ਜਾਂ ਰਾਜੇ ਅਤੇ ਰਾਜਿਆਂ ਦੇ ਪੁੱਤਰ ਪੈਦਾ ਹੋਏ ਜ਼ਿਆਦਾ, ਇਸ ਕਰਕੇ ਉਹ ਲੋਕਾਂ ਨੂੰ ਬਹੁਤਾ ਉਪਦੇਸ਼ ਨਹੀਂ ਦੇ ਸਕੇ। ਇਸ ਲਈ ਪਰਮਾਤਮਾ ਨੇ ਜਿਹੜਾ ਇਹ ਸਮਾਂ ਚੱਲ ਰਿਹਾ ਸੀ ਇਹਦੇ ਵਿੱਚ ਦੁਨੀਆ ਵਰਨ ਵੰਡ 'ਚ ਵੰਡੀ ਹੋਈ ਸੀ, ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਸੀ ਉਹਨਾਂ ਦੇ ਘਰਾਂ ਵਿੱਚ ਇਹਨਾਂ ਨੂੰ ਪ੍ਰਗਟ ਕੀਤਾ। ਉਹਨਾਂ ਦੇ ਘਰਾਂ ਵਿੱਚ ਪ੍ਰਗਟ ਕਰਕੇ ਇਹਨਾਂ ਤੋਂ ਫਿਰ ਪ੍ਰਚਾਰ ਕਰਵਾਇਆ, ਉਸ ਪਰਮਾਤਮਾ ਦਾ ਭੇਦ ਦਿੱਤਾ ਇਹਨਾਂ ਨੇ, ਅਤੇ ਬਹੁਤ ਸਾਰੇ ਲੋਕਾਂ ਨੇ ਵਿਰੋਧਤਾ ਵੀ ਕੀਤੀ, ਕਿਉਂਕਿ ਜਿਹੜੇ ਊਚ ਨੀਚ ਜਾਤ ਪਾਤ 'ਚ ਫਸੇ ਹੁੰਦੇ ਨੇ, ਅਗਿਆਨਤਾ 'ਚ ਹੁੰਦੇ ਨੇ, ਜਿਹੜੀ ਮਨੁੱਖਤਾ ਨੂੰ ਮਨੁੱਖਤਾ ਨਹੀਂ ਸਮਝਦੇ, ਉਹਨਾਂ ਨੇ ਇਹਨਾਂ ਦੀ ਵਿਰੋਧਤਾ ਕੀਤੀ। ਇਸ ਲਈ ਇੱਥੋਂ ਤੱਕ ਵੀ ਇਹਨਾਂ ਦਾ ਜੋ ਇਤਿਹਾਸ ਹੈ, ਜੋ ਗੁਰਬਾਣੀ 'ਚ ਸ਼ਬਦ ਵੀ ਨੇ, ਇਹਨਾਂ ਨੂੰ ਖਤਮ ਕਰਨ ਤੱਕ ਚਲੇ ਗਏ। ਪਰੰਤੂ ਉਸ ਪਰਮਾਤਮਾ ਵਾਹਿਗੁਰੂ ਨੇ ਇਹਨਾਂ ਦੀ ਰੱਖਿਆ ਕੀਤੀ। ਇਹ ਆਪਾਂ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ, ਜੋ ਗੁਰਬਾਣੀ 'ਚ ਵੀ ਫਰਮਾਨ ਕਰਦੇ ਨੇ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ, ਆਪਣੇ ਭਗਤਾਂ ਦੀ ਆਪ ਪੈਜ ਰੱਖਦਾ, ਇਹ ਨਹੀਂ ਉਦੋਂ ਹੀ ਰੱਖਦਾ ਸੀ, ਅੱਜ ਵੀ ਰੱਖਦਾ। ਜੇ ਕੋਈ ਉਸ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਦਾ ਤਾਂ ਉਸ ਦੀ ਉਹ ਪੈਜ ਰੱਖਦੇ ਨੇ, ਜਿਸ ਨੂੰ ਮਹਾਰਾਜ ਕਹਿੰਦੇ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਇਸ ਕਰਕੇ ਭਗਤ ਜਨਾਂ ਦੀ ਪੈਜ ਆਪ ਰੱਖਦਾ ਹੈ ਪਰਮਾਤਮਾ ਵਾਹਿਗੁਰੂ। ਅੱਜ ਵੀ ਕੋਈ ਉਹਦੀ ਸ਼ਰਨ 'ਚ ਹੈ ਤਾਂ ਰੱਖਦਾ ਉਹਦੀ ਪੈਜ। ਇਹ ਸਾਨੂੰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਸੁਣ ਕੇ ਸਾਡੇ ਮਨ 'ਚ ਇਹ ਚਾਉ ਪੈਦਾ ਹੋਣਾ ਚਾਹੀਦਾ ਵੀ ਜੇ ਇਹਨਾਂ ਦੀ ਪਰਮਾਤਮਾ ਰੱਖਿਆ ਕਰਦਾ ਹੈ ਤਾਂ ਸਾਡੇ ਵੀ ਕਿਉਂ ਨਹੀਂ ਕਰੂਗਾ। ਜੇ ਇਹਨਾਂ ਦਾ ਜੀਵਨ ਸਫਲ ਹੋਇਆ ਗੁਰੂ ਦੀ ਸ਼ਰਨ 'ਚ ਜਾ ਕੇ ਤਾਂ ਸਾਡਾ ਕਿਉਂ ਨਹੀਂ ਸਫਲ ਹੋਊਗਾ। ਜੇ ਇਹ ਪਰਮਾਤਮਾ ਨੂੰ ਮਿਲਿਆ ਸੀ ਕਿਉਂ ਨਹੀਂ ਮਿਲ ਸਕਦੇ। ਪਰ ਸਾਡੇ 'ਚ ਸ਼ੰਕਾ ਹੈ ਵੀ ਅਸੀਂ ਕਹਿੰਦੇ ਮਿਲਾਂਗੇ ਕਹਿੰਦੇ ਨਹੀਂ ਮਿਲਾਂਗੇ। ਜਦੋਂ ਦੋ ਚਿੱਤੀ ਹੈ ਜਿਹਨੂੰ ਦੁਬਧਾ ਕਹਿੰਦੇ ਨੇ, ਭਰੋਸਾ, ਜਿਨ੍ਹਾਂ ਨੂੰ ਇੱਕ ਗੁਰੂ 'ਤੇ ਭਰੋਸਾ ਹੈ, ਇਹਨਾਂ ਨੂੰ ਆਪਣੇ ਗੁਰੂ 'ਤੇ ਭਰੋਸਾ ਸੀ। ਜਿਵੇਂ ਭਗਤ ਕਬੀਰ ਜੀ ਨੂੰ ਰਾਮਾਨੰਦ ਜੀ ਮਿਲੇ, ਉਹਨਾਂ ਨੇ ਕਿਹਾ ਰਾਮ ਕੇ ਰਾਮ ਕਹਿ, ਵੀ ਰਾਮ ਦਾ ਨਾਮ ਲਿਆ ਕਰ। ਉਹ ਨਾਮ ਜਪਿਆ ਉਹਨਾਂ ਨੇ, ਸੰਗਤ ਕੀਤੀ ਉਹਨਾਂ ਦੀ, ਔਰ ਉਸ ਰਾਮ ਪਰਮੇਸ਼ਰ ਨੂੰ ਮਿਲੇ। ਅਤੇ ਬਾਬਾ ਕਬੀਰ ਜੀ ਕੀ ਸਾਨੂੰ ਸਮਝਾਉਂਦੇ, ਕਹਿੰਦੇ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੇ ਮਾਨਸ ਦਿਆ। ਪਰੰਤੂ ਜਿਹੜਾ ਹਰੀ ਦਾ ਸੇਵਕ ਹੁੰਦਾ, ਹਰੀ ਦਾ ਦਾਸ ਹੁੰਦਾ, ਉਹ ਆਪਣਾ ਆਪ ਜਣਾਉਂਦਾ ਨਹੀਂ ਗਾ। ਇਸ ਕਰਕੇ ਇਹਨਾਂ ਨੇ ਆਪਾਂ ਨਹੀਂ ਜਣਾਇਆ, ਇਹਨਾਂ ਨੇ ਉਸ ਪਰਮਾਤਮਾ ਦੀ ਮਹਿਮਾ ਕੀਤੀ। ਇਹ ਨਹੀਂ ਕਿਹਾ ਵੀ ਅਸੀਂ ਪਰਮਾਤਮਾ ਨੂੰ ਮਿਲੇ ਹੋਏ ਹਾਂ, ਦੁਨੀਆਂ ਨੂੰ ਇਹ ਕਿਹਾ ਵੀ ਤੁਸੀਂ ਵੀ ਮਿਲ ਸਕਦੇ ਹੋ। ਤਾਂ ਫਿਰ ਜਿਨ੍ਹਾਂ ਨੇ ਇਹਨਾਂ ਦੀ ਸੰਗਤ ਕੀਤੀ ਉਹਨਾਂ ਨੇ ਜੀਵਨ ਸਫਲ ਕੀਤਾ, ਅਤੇ ਅੱਜ ਵੀ ਉਹ ਸਾਨੂੰ ਸਮਝਾ ਰਹੇ ਨੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ, ਇਹ ਸਾਰੇ ਮਹਾਂਪੁਰਖਾਂ ਦੀ ਬਾਣੀ ਪੰਜਵੇਂ ਗੁਰਦੇਵ ਨੇ ਇਕੱਤਰ ਕੀਤੀ। ਜਿਹੜਾ ਅੱਜ ਵੀ ਇਹ ਗੁਰਬਾਣੀ ਨੂੰ ਪੜ੍ਹੂਗਾ, ਸੁਣੂਗਾ, ਮੰਨੂਗਾ, ਉਹ ਜੀਵਨ ਸਫਲ ਹੋ ਜਾਂਦਾ, ਪ੍ਰਤੱਖ ਰੂਪ 'ਚ ਪਰਮਾਤਮਾ ਮਿਲ ਸਕਦਾ। ਜੋ ਗੁਰਬਾਣੀ 'ਚ ਫਰਮਾਨ ਕਰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮੰਨੈ, ਮੰਨਣਾ ਪਊਗਾ ਜੋ ਕਹਿ ਰਹੇ ਨੇ। ਪ੍ਰਤੱਖ ਗੁਰੂ ਨਿਸਤਾਰੇ, ਉਹ ਪਰਮਾਤਮਾ ਪ੍ਰਤੱਖ ਰੂਪ ਦੇ ਵਿੱਚ ਗੁਰੂ ਉਹਦੇ ਸਨਮੁਖ ਕਰ ਦਿੰਦਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਆਓ ਆਪਾਂ ਭਗਤ ਕਬੀਰ ਜੀ ਦੀ ਕੱਲ੍ਹ ਵਿਚਾਰ ਕਰ ਰਹੇ ਸੀ ਵੀ ਕਿਵੇਂ ਉਹਨਾਂ ਨੂੰ ਉਸ ਸਮੇਂ ਦੇ ਰਾਜੇ ਨੇ ਸਜ਼ਾ ਦਿੱਤੀ ਮੌਤ ਦੀ, ਕਿੰਨਾ ਦੇ ਕਹਿਣ 'ਤੇ ਦਿੱਤੀ? ਉਸ ਸਮੇਂ ਦੇ ਧਾਰਮਿਕ ਲੋਕਾਂ ਦੇ। ਉਸ ਸਮੇਂ ਦੋ ਲੋਕ ਧਰਮੀ ਕਹਾਉਂਦੇ ਸੀ ਆਪਣੇ ਆਪ ਨੂੰ, ਪਰ ਧਰਮੀ ਨਹੀਂ ਸੀ। ਇੱਕ ਮੁਸਲਮਾਨੀ ਮਤ ਸੀ, ਇੱਕ ਹਿੰਦੂ ਮਤ ਸੀ। ਦੋਨੇ ਹੀ ਬਾਬੇ ਕਬੀਰ ਦੇ ਉਲਟ ਸੀਗੇ। ਦੋਨੇ ਨਹੀਂ ਚਾਹੁੰਦੇ ਸੀ ਵੀ ਜੇ ਇਹ ਪ੍ਰਚਾਰ ਕਰਦੇ ਰਹੇ ਜੋ ਸਾਡਾ ਪੜਦਾ ਹੈ ਝੂਠ ਦਾ, ਉਹ ਤਾਂ ਖਤਮ ਹੋ ਜਾਊਗਾ, ਸਾਡੀਆਂ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ। ਇਸ ਲਈ ਉਹ ਭਰਮ ਜਾਲ ਦੁਨੀਆ ਦਾ ਖਤਮ ਕਰਦੇ ਸੀ, ਇਹ ਭਰਮ 'ਚ ਪਾ ਕੇ ਲੁੱਟਦੇ ਆ। ਇਸ ਲਈ ਬਾਬੇ ਕਬੀਰ ਨੂੰ ਸਜ਼ਾ ਦਿੱਤੀ ਗਈ। ਕੱਲ੍ਹ ਆਪਾਂ ਸਰਵਣ ਕੀਤਾ ਸੀ ਵੀ ਉਹਨਾਂ ਨੂੰ ਜਿਉਂਦੇ ਜੀ ਸਾੜਨ ਦਾ ਹੁਕਮ ਕਰ ਦਿੱਤਾ ਰਾਜੇ ਨੇ। ਕਿਹਨਾਂ ਦੇ ਕਹਿਣ 'ਤੇ? ਕਾਜ਼ੀਆਂ ਦੇ ਕਹਿਣ 'ਤੇ। ਉਹ ਧਰਮ ਦੇ ਮੁਖੀ ਸੀ, ਜੋ ਕਹਿ ਦਿੰਦੇ ਸੀ ਰਾਜਾ ਮੰਨ ਲੈਂਦਾ ਸੀ। ਇਸ ਲਈ ਮੁਸਲਮਾਨੀ ਮਤ 'ਚ ਉਹਨਾਂ ਨੂੰ ਕਾਫਰ ਕਿਹਾ ਗਿਆ, ਬਾਬੇ ਕਬੀਰ ਨੂੰ। ਅਤੇ ਕਾਫਰ ਨੂੰ ਮੌਤ ਦੀ ਸਜ਼ਾ ਉਹ ਸਾੜ ਕੇ ਦੇ, ਸਾੜਨ ਨੂੰ ਬਹੁਤ ਮਾੜਾ ਮੰਨਦੇ ਆ ਮੁਸਲਮਾਨੀ ਮਤ 'ਚ, ਕਹਿੰਦੇ ਇਹਨੂੰ ਸਾੜ ਦੇਣਾ ਚਾਹੀਦਾ, ਕਾਫਰ ਆ। ਜਦੋਂ ਉਹਨਾਂ ਨੂੰ ਇਹ ਸਜ਼ਾ ਦਿੱਤੀ ਗਈ ਅਤੇ ਬਾਬੇ ਕਬੀਰ ਜੀ ਨੇ ਜੋ ਉਹ ਜੁਗਤੀ ਪਰਮਾਤਮਾ ਨੇ ਦਿੱਤੀ, ਉਹਦੇ ਦੁਆਰਾ ਪਰਮਾਤਮਾ ਨੇ ਉਹਨਾਂ ਦੀ ਮਦਦ ਕੀਤੀ, ਉਹ ਸੜ ਨਹੀਂ ਸਕੇ, ਤੱਤਾਂ 'ਚ ਤੱਤ ਮਿਲਾ ਦਿੱਤੇ ਉਹਨਾਂ ਨੇ। ਅਤੇ ਜਦੋਂ ਦੂਸਰੇ ਦਿਨ ਉਹ ਪੰਡਿਤ ਜਿਹੜੇ ਲੋਕ ਸੀ ਉਹਨਾਂ ਨੇ ਸੋਚਿਆ ਵੀ ਚਲੋ ਰਾਮ ਰਾਮ ਤਾਂ ਕਹਿੰਦੇ ਸੀ, ਕਿਉਂ ਨਾ ਇਹਦੀਆਂ ਜਿਹੜੀਆਂ ਅਸਥੀਆਂ ਗੰਗਾ 'ਚ ਪਾ ਦਈਏ। ਉਹ ਰਾਜੇ ਤੋਂ ਇਜਾਜ਼ਤ ਲੈ ਕੇ ਵੀ ਉਹਦੀਆਂ ਅਸਥੀਆਂ ਗੰਗਾ 'ਚ ਪਾ ਦਈਏ, ਉਹ ਲੈ ਚਲੇ ਗਏ ਇਕੱਠੇ ਹੋ ਕੇ। ਜਦੋਂ ਗਏ ਤਾਂ ਅੱਗੇ ਬਾਬਾ ਕਬੀਰ ਉੱਥੇ ਚੌਕੜੀ ਮਾਰੀ ਬੈਠਾ, ਰੱਬ ਦਾ ਨਾਮ ਲੈ ਰਿਹਾ। ਉਹਨਾਂ ਨੇ ਆ ਕੇ ਰਾਜੇ ਨੂੰ ਸ਼ਿਕਾਇਤ ਕਰ ਦਿੱਤੀ ਵੀ ਜਿਹੜਾ ਤੁਹਾਡੇ ਸਿਪਾਹੀ ਸੀ ਉਹਨਾਂ ਨੇ ਰਿਸ਼ਵਤ ਲੈ ਕੇ ਉਹਨੂੰ ਤਾਂ ਸਾੜਿਆ ਹੀ ਨਹੀਂ ਗਾ, ਕੱਲੀਆਂ ਲੱਕੜਾਂ ਨੂੰ ਅੱਗ ਲਾਤੀ, ਉਹ ਤਾਂ ਬੈਠਾ। ਰਾਜਾ ਵੀ ਹੈਰਾਨ ਹੋ ਗਿਆ, ਉਹਨੇ ਸਿਪਾਹੀਆਂ ਨੂੰ ਵੀ ਸੱਦਿਆ, ਉਹ ਕਹਿੰਦੇ ਜੀ ਸਾਡੇ ਤਾਂ ਸਾਹਮਣੇ ਤੁਹਾਨੂੰ ਬਿਠਾ ਕੇ ਵਿੱਚ ਲਾਈ ਅੱਗ। ਰਾਜੇ ਨੇ ਸਿਪਾਹੀ ਵੀ ਬੰਨ ਲਏ ਅਤੇ ਉਹਨਾਂ ਨੂੰ ਉੱਥੇ ਚਲਿਆ ਗਿਆ। ਬਾਬੇ ਕਬੀਰ ਬੈਠੇ ਨੇ ਅਤੇ ਰਾਜੇ ਨੇ ਦੇਖਿਆ ਵੀ ਇਹ ਹੋ ਸਕਦਾ, ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਕੋਈ ਬੰਦਾ ਬਚ ਜਾਏ, ਕਿਉਂਕਿ ਅਗਿਆਨਤਾ ਵਾਲੇ ਨੂੰ ਇਹ ਨਹੀਂ ਪਤਾ। ਇਸ ਲਈ ਉਹਨਾਂ ਨੇ ਫਿਰ ਉਹਨਾਂ ਜਿਹੜੇ ਪੰਡਿਤ ਲੋਕ ਸੀ, ਬਾਹਮਣ ਲੋਕ ਸੀ, ਉਹਨਾਂ ਨੂੰ ਪੁੱਛਿਆ ਵੀ ਹੁਣ ਤੁਸੀਂ ਦੱਸੋ, ਤੁਸੀਂ ਕਹਿੰਦੇ ਸੀ ਇਹਨਾਂ ਦੀਆਂ ਹੱਡੀਆਂ ਫਿਰ ਗੰਗਾ 'ਚ ਪਾ ਦਿੰਦੇ ਆਪਾਂ, ਵੀ ਆਪਾਂ ਹੁਣ ਇਸ ਤਰ੍ਹਾਂ ਕਰਦੇ ਹਾਂ ਵੀ ਸਾਰਿਆਂ ਦੇ ਸਾਹਮਣੇ ਇਹਨਾਂ ਨੂੰ ਜੰਜੀਰਾਂ 'ਚ ਬੰਨ੍ਹ ਕੇ ਇਹਨਾਂ ਨੂੰ ਆਪਾਂ ਜਲ ਪ੍ਰਵਾਹ ਕਰ ਦਿੰਦੇ ਹਾਂ, ਤੁਹਾਡੀ ਮੰਨ ਲੈਂਦੇ ਹਾਂ, ਚਲੋ। ਉਹ ਕਹਿੰਦੇ ਜੀ ਬਿਲਕੁਲ ਠੀਕ ਆ, ਉਹ ਵੀ ਖੁਸ਼ ਹੋ ਗਏ। ਇਸ ਲਈ ਇਹ ਸੁਣ ਕੇ ਬਹੁਤ ਸਾਰੇ ਲੋਕ ਵੀ ਇਕੱਠੇ ਹੋ ਗਏ ਉੱਥੇ। ਜਦੋਂ ਰਾਜੇ ਦੀ ਇਹ ਗੱਲ ਸੁਣੀ ਅਤੇ ਵੀ ਉਹ ਬਚ ਕਿਵੇਂ ਗਿਆ, ਹੁਣ ਦੇਖਦੇ ਹਾਂ ਵੀ ਉਹ ਡੁੱਬਦਾ ਬਚਦਾ। ਇਸ ਲਈ ਬਾਬੇ ਕਬੀਰ ਨੂੰ ਸੰਗਲਾਂ ਨਾਲ ਬੰਨਿਆ ਗਿਆ, ਬੰਨ ਕੇ ਇੱਕ ਬੇੜੀ ਦੇ ਉੱਤੇ ਰੱਖ ਕੇ ਜਿੱਥੇ ਡੂੰਘਾ ਜਿਹਾ ਪਾਣੀ ਸੀ ਗੰਗਾ ਦਾ, ਕਹਿੰਦੇ ਉੱਥੇ ਲਿਜਾ ਕੇ ਇਹਨੂੰ ਸਿੱਟ ਦਿਓ, ਵੀ ਹੁਣ ਦੇਖਦੇ ਹਾਂ ਵੀ ਮੇਰੇ ਸਾਹਮਣੇ ਡੁਬੋ ਇਹਨੂੰ। ਰਾਜੇ ਨੇ ਆਪਣੇ ਸਾਹਮਣੇ ਉਹਨਾਂ ਨੂੰ ਸੁਟਾਇਆ। ਇਸ ਲਈ ਬਾਬਾ ਕਬੀਰ ਜੀ ਨੂੰ ਜਦੋਂ ਪਾਣੀ 'ਚ ਸਿੱਟਿਆ ਗਿਆ ਅਤੇ ਜਿਹੜੀਆਂ ਉਹ ਜੰਜੀਰਾਂ ਸੀ ਉਹ ਖੁੱਲ੍ਹ ਗਈਆਂ ਅਤੇ ਬਾਬਾ ਕਬੀਰ ਜੀ ਪਾਣੀ ਦੇ ਉੱਪਰ ਬੈਠ ਗਏ, ਬਚਾਅ ਹੋ ਗਿਆ। ਅਕਾਲ ਪੁਰਖ ਨੇ ਉਹਨਾਂ ਦੀ ਰੱਖਿਆ ਕੀਤੀ। ਫਿਰ ਜਿਵੇਂ ਰੱਖਿਆ ਕੀਤੀ ਉਹ ਬਾਬਾ ਕਬੀਰ ਜੀ ਸਾਨੂੰ ਦੱਸਦੇ ਨੇ, ਉਹਨਾਂ ਦਾ ਸ਼ਬਦ ਹੈ ਗੁਰਬਾਣੀ 'ਚ, ਗੰਗ ਗੁਸੈਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ। ਕਹਿੰਦੇ ਜਿਹੜੀ ਗੰਗਾ ਸੀ ਉਹ ਬਹੁਤ ਡੂੰਘੀ ਸੀ, ਗਹਿਰ ਗੰਭੀਰ, ਬਹੁਤ ਪਾਣੀ ਸੀ ਉਹਦੇ ਵਿੱਚ, ਬੜੀ ਡੂੰਘੀ ਥਾਂ 'ਤੇ ਲੈ ਕੇ ਕਹਿੰਦੇ। ਪਰ ਕਹਿੰਦੇ ਮੈਂ ਹੈਰਾਨ ਸੀ
ਗੁਸੈਣ ਦਾ ਮਾਤਵ ਹੁੰਦਾ ਜਗਤ ਮਾਤਾ। ਕਹਿੰਦੇ ਜਿਹਨੂੰ ਇਹ ਪੰਡਿਤ ਲੋਕ ਮਾਤਾ ਕਹਿੰਦੇ ਸੀਗੇ, ਗੰਗਾ ਮਾਤਾ ਸਾਡੀ, ਕਹਿੰਦੇ ਵੀ ਉਹ ਮਾਤਾ ਤੋਂ ਮੈਨੂੰ ਮਰਵਾਉਣਾ ਚਾਹੁੰਦੇ ਸੀ। ਇਹ ਕਿਹੋ ਜਿਹੇ ਧਰਮੀ ਲੋਕ ਆ। ਗੰਗ ਗੁਸੈਣ ਗਹਿਰ ਗੰਭੀਰ, ਕਹਿੰਦੇ ਬਹੁਤ ਡੂੰਘਾ ਪਾਣੀ ਸੀ ਗੰਗਾ ਦਾ, ਉਹਨੂੰ ਇਹ ਮਾਤਾ ਕਹਿੰਦੇ ਆ, ਅਤੇ ਮਾਤਾ ਹੱਥੋਂ ਮੈਨੂੰ ਮਰਵਾਉਣਾ ਚਾਹੁੰਦੇ, ਆਪਦੀ ਹੱਥੋਂ ਦੇਖੋ ਕਿੱਡਾ ਪਾਪ ਕਰਾ ਰਹੇ ਸੀ ਇਹ। ਕਹਿੰਦੇ ਜੰਜੀਰ ਬਾਂਧ ਕਰ ਖਰੇ ਕਬੀਰ, ਕਹਿੰਦੇ ਜੰਜੀਰਾਂ 'ਚ ਮੈਨੂੰ ਬੰਨ੍ਹ ਦਿੱਤਾ ਗਿਆ ਅਤੇ ਮੈਂ ਉਹਦੇ ਕਿਨਾਰੇ 'ਤੇ ਖੜਾ। ਕਹਿੰਦੇ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਕਹਿੰਦੇ ਮੇਰਾ ਤਾਂ ਮਨ ਡੋਲਦਾ ਨਹੀਂ ਗਾ, ਕਿਉਂਕਿ ਉਹ ਪਰਮੇਸ਼ਰ ਨਾਲ ਜਿਹੜਾ ਜੁੜ ਜਾਂਦਾ ਹੈ ਉਹਦਾ ਮਨ ਨਹੀਂ ਡੋਲਦਾ। ਸਾਡਾ ਮਨ ਡੋਲਦਾ ਜਿੰਨਾ 'ਚ ਤ੍ਰੈ ਗੁਣਾ 'ਚ ਹੁੰਦਾ ਸਾਡਾ ਮਨ, ਜਦੋਂ ਸ਼ਬਦ 'ਚ ਸਮਾ ਜਾਂਦਾ, ਕਿਉਂਕਿ ਸ਼ਬਦ ਥਿਰ ਹੈ ਮਨ ਵੀ ਥਿਰ ਹੋ ਜਾਂਦਾ, ਪਰਮਾਤਮਾ ਥਿਰ ਹੈ ਮਨ ਵੀ ਥਿਰ ਹੋ ਜਾਂਦਾ। ਇਸ ਕਰਕੇ ਗੁਰਬਾਣੀ 'ਚ ਕਿਹਾ ਪ੍ਰਭ ਮੇਰਾ ਥਿਰਥਾਵਲੀ ਹੋਰ ਆਵੇ ਜਾਏ। ਇਸ ਲਈ ਉਹਨਾਂ ਦਾ ਮਨ ਪਰਮੇਸ਼ਰ ਨਾਲ ਜੁੜਿਆ ਸੀ, ਸ਼ਬਦ ਨਾਲ ਜੁੜਿਆ ਹੋਇਆ ਸੀ ਅਤੇ ਉਹ ਡੋਲਦੇ ਨਹੀਂ ਸੀ। ਕਹਿੰਦੇ ਮੇਰਾ ਮਨ ਜਿਹੜਾ ਉਹ ਡਿੱਗਿਆ ਨਹੀਂ ਗਾ, ਡੋਲਿਆ ਨਹੀਂ ਗਾ। ਫਿਰ ਕਹਿੰਦੇ ਜੇ ਮਨ ਡੋਲੂਗਾ ਤਾਂ ਹੀ ਤਨ ਡੋਲਦਾ, ਕਿਉਂਕਿ ਮਨ ਨੂੰ ਤਨ ਹੀ ਸਾਰਾ, ਤਨ ਨੂੰ ਮਨ ਹੀ ਲੈ ਕੇ ਤੁਰਿਆ ਫਿਰਦਾ ਵੀ ਇੱਧਰ ਨੂੰ ਚੱਲ ਜਾ, ਪੁੱਠੇ ਸਿੱਧੇ ਪਾਸੇ ਜਿਹੜੇ ਪਾਸੇ ਮਨ ਕਰਦਾ ਨਾ ਸਾਰੇ ਕਰਮ, ਇਹ ਮਨ ਦੇ ਆ ਕਸੂਰ, ਤਨ ਦਾ ਤਾਂ ਕੋਈ ਕਸੂਰ ਨਹੀਂ। ਇਸ ਲਈ ਕਹਿੰਦੇ ਫਿਰ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਕਹਿੰਦੇ ਜਦੋਂ ਮੇਰਾ ਮਨ ਹੀ ਨਹੀਂ ਡੋਲਦਾ ਤਾਂ ਮੇਰਾ ਤਨ ਵੀ ਕਿਵੇਂ ਡੋਲੂਗਾ। ਮੈਂ ਕਹਿੰਦਾ ਆਰਾਮ ਨਾਲ ਖੜਾ ਸੀਗਾ, ਬੰਨਿਆ ਹੋਇਆ ਸੀ, ਕਿਉਂ ਨਹੀਂ ਡੋਲਿਆ? ਕਹਿੰਦੇ ਚਰਨ ਕਮਲ ਚਿੱਤ ਰਹੇ ਸਮਾਏ, ਕਹਿੰਦੇ ਮੇਰਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਚਿੱਤ ਸਮਾ ਗਿਆ। ਚਰਨ ਕਹਿੰਦੇ ਨੇ ਸ਼ਬਦ ਨੂੰ, ਮੇਰਾ ਮਨ ਸ਼ਬਦ ਰੂਪ ਹੋ ਗਿਆ। ਰਹਾਉ, ਇਹ ਰਹਾਉ ਦੀ ਪੰਗਤੀ ਆ, ਵੀ ਮੇਰਾ ਮਨ ਸ਼ਬਦ ਰੂਪ ਹੋ ਗਿਆ, ਉਹ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ, ਇਸ ਕਰਕੇ ਮੈਂ ਡੋਲਿਆ ਨਹੀਂ ਗਾ। ਮੈਨੂੰ ਪਤਾ ਸੀ ਮਾਰਨ ਅਤੇ ਜਵਾਲਣ ਵਾਲਾ ਵਾਹਿਗੁਰੂ ਆਪ ਹੈ। ਕਹਿੰਦੇ ਫਿਰ ਜਦੋਂ ਮੈਨੂੰ ਵਿੱਚ ਸਿੱਟਿਆ ਗਿਆ, ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗ ਛਾਲਾ ਪੇ ਬੈਠੇ ਕਬੀਰ। ਕਹਿੰਦੇ ਇਸ ਤਰ੍ਹਾਂ ਜਦੋਂ ਗੰਗਾ ਦੇ ਵਿੱਚ ਮੈਨੂੰ ਸਿੱਟਿਆ, ਪਾਣੀ ਦੇ ਵਿੱਚ ਮੈਨੂੰ ਸਿੱਟਿਆ, ਉਹ ਕਹਿੰਦੇ ਮੇਰੀ ਜੰਜੀਰਾਂ ਖੁੱਲ੍ਹ ਗਈਆਂ ਸਾਰੀਆਂ, ਟੁੱਟ ਗਈਆਂ। ਕਹਿੰਦੇ ਮੈਂ ਪਾਣੀ ਦੇ ਉੱਪਰ ਬੈਠਾ, ਮਿਰਗ ਛਾਲਾ, ਜਿਵੇਂ ਕਹਿੰਦੇ ਮਿਰਗ ਕਹਿੰਦੇ ਨੇ ਹਿਰਨ ਨੂੰ, ਕਹਿੰਦੇ ਜਿਵੇਂ ਹਿਰਨ ਦੀ ਖੱਲੜੀ ਦੇ ਉੱਤੇ ਕੋਈ ਬੈਠਾ ਹੋਵੇ ਨਾ, ਇਸ ਤਰ੍ਹਾਂ ਮੈਂ ਉੱਪਰ ਤੈਰ ਰਿਹਾ ਸੀ ਬੈਠਾ। ਕਹੋ ਕਹਿ ਕਬੀਰ ਕੋਈ ਸੰਗ ਨਾ ਸਾਥ, ਕਹਿੰਦੇ ਉੱਥੇ ਮੇਰਾ ਕੋਈ ਸੰਗੀ ਸਾਥੀ ਨਹੀਂ ਸੀ, ਸਾਰੇ ਤਮਾਸ਼ਾ ਦੇਖਣ ਵਾਲੇ ਸੀਗੇ ਵੀ ਦੇਖਦੇ ਹਾਂ, ਕੋਈ ਮੇਰੇ ਵੱਲ ਨਹੀਂ ਸੀਗਾ। ਕਹੋ ਕਹਿ ਕਬੀਰ ਕੋਈ ਸੰਗ ਨਾ ਸਾਥ, ਜਲ ਥਲ ਰਾਖਣ ਹੈ ਰਘੁਨਾਥ। ਕਹਿੰਦੇ ਜਲ ਵਿੱਚ ਵੀ ਥਲ ਵਿੱਚ ਵੀ, ਕਹਿੰਦੇ ਰੱਖਣ ਵਾਲਾ ਕੌਣ ਹੈ? ਰਘੁਨਾਥ, ਉਹ ਵਾਹਿਗੁਰੂ ਜਿਹੜਾ ਸਾਨੂੰ ਸਾਰਿਆਂ ਨੂੰ ਪਾਲਣ ਵਾਲਾ, ਰਘੁਨਾਥ ਕਿਹਾ ਉਸਦਾ ਨਾਮ ਹੈ। ਇਸ ਕਰਕੇ ਉਹ ਪਰਮਾਤਮਾ ਨੇ ਕਹਿੰਦੇ ਮੇਰੀ ਫਿਰ ਰੱਖਿਆ ਕੀਤੀ, ਬਾਬਾ ਕਬੀਰ ਜੀ ਕਹਿੰਦੇ ਇਸ ਤਰੀਕੇ ਨਾਲ, ਕਹਿੰਦੇ ਫਿਰ ਮੈਨੂੰ ਪਰਮਾਤਮਾ ਨੇ ਬਚਾਇਆ। ਜਦੋਂ ਪਰਮਾਤਮਾ ਨੇ ਇਸ ਤਰੀਕੇ ਨਾਲ ਉਹਨੂੰ ਬਚਾਇਆ ਤੇ ਉਹ ਫਿਰ ਬਾਹਰ ਆਏ, ਜਦੋਂ ਬਾਬਾ ਕਬੀਰ ਜੀ, ਫਿਰ ਉਹ ਰਾਜਾ ਵੀ ਉਹਨਾਂ ਦੇ ਪੈਰੀਂ ਡਿੱਗਿਆ, ਚਰਨਾਂ 'ਤੇ ਡਿੱਗਿਆ ਰਾਜਾ ਜਿਹੜਾ ਸੀ। ਉਸ ਰਾਜੇ ਨੇ ਫਿਰ ਚਰਨਾਂ 'ਤੇ ਡਿੱਗ ਕੇ ਫਿਰ ਬਾਬੇ ਕਬੀਰ ਨੂੰ ਛੁੱਟੀ ਦੇ ਦਿੱਤੀ ਵੀ ਤੁਸੀਂ ਅੱਜ ਤੋਂ ਬਾਅਦ ਜੋ ਤੁਸੀਂ ਪ੍ਰਚਾਰ ਕਰਦੇ ਹੋ ਬਿਲਕੁਲ ਠੀਕ ਹੈ। ਉੱਥੇ ਫਿਰ ਇਹਨਾਂ ਨੂੰ ਹਾਰਨਾ ਪਿਆ। ਉਸ ਸਮੇਂ ਦੇ ਜਿਹੜੇ ਮੁੱਲਾ ਕਾਜੀ ਸੀ, ਉਸ ਸਮੇਂ ਦੇ ਜਿਹੜੇ ਪਾਹਮਣ ਸੀਗੇ, ਪੰਡਿਤ ਸੀ, ਆਪਣੇ ਆਪ ਨੂੰ ਕਹਾਉਂਦੇ ਸੀ, ਜਿਹੜੇ ਕਿ ਪਰਮਾਤਮਾ ਨੂੰ ਬਿਲਕੁਲ ਜਾਣਦੇ ਹੀ ਨਹੀਂ ਹੁੰਦੇ, ਜਿਹਨਾਂ ਨੂੰ ਭੇਤ ਹੀ ਕੋਈ ਨਹੀਂ ਹੈਗਾ ਸੰਸਾਰ ਦਾ ਅਤੇ ਪਰਮਾਤਮਾ ਦਾ। ਇਸ ਲਈ ਉਹ ਹਾਰ ਗਏ ਉੱਥੇ। ਫਿਰ ਬਾਬਾ ਕਬੀਰ ਜੀ ਨੇ ਪ੍ਰਚਾਰ ਬਹੁਤ ਕੀਤਾ, ਪਰ ਵਿਰੋਧਤਾ ਤਾਂ ਕਰਦੇ ਹੀ ਰਹਿੰਦੇ ਆ। ਫਿਰ ਬਹੁਤ ਤਰੀਕਿਆਂ ਨਾਲ ਵਿਰੋਧਤਾ ਹੁੰਦੀ ਆ, ਗੁਰਬਾਣੀ 'ਚ ਬਹੁਤ ਸ਼ਬਦ ਆਉਂਦੇ ਨੇ। ਇਸ ਲਈ ਕਹਿੰਦੇ ਭਗਤ ਕਬੀਰ ਬਖਾਣੀਏ ਬੰਦੀ ਖਾਨੇ ਤੇ ਉੱਠ ਜਾਈ, ਕਹਿੰਦੇ ਐਸਾ ਕਬੀਰ ਦਾ ਜੋ ਹੈ ਪ੍ਰਸੰਗ। ਭਾਈ ਗੁਰਦਾਸ ਜੀ ਕਹਿੰਦੇ ਵੀ ਐਸਾ ਬਾਬੇ ਕਬੀਰ 'ਤੇ ਅਕਾਲ ਪੁਰਖ ਨੇ ਕੀ ਕਿਰਪਾ ਕੀਤੀ, ਐਸਾ ਭਗਤ ਹੋਇਆ ਬਾਬਾ ਕਬੀਰ, ਤਾਂ ਹੀ ਐਸੀ ਅਵਸਥਾ ਹੋਣ ਕਰਕੇ ਉਹਨਾਂ ਦੀ, ਤਾਂ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਕਿਉਂਕਿ ਹਰੀ ਰੂਪ ਹੋ ਗਏ। ਇਹ ਬਾਣੀ ਹਰੀ ਆਪ ਉਹਨਾਂ ਤੋਂ ਲਿਖਾਉਂਦਾ, ਬਾਣੀ ਆਪ ਨਹੀਂ ਕਿਸੇ ਨੇ ਉਚਾਰਨ ਕੀਤੀ। ਜਦੋਂ ਸਾਰੇ ਇਹ ਗੁਰਮੁਖ, ਇਹ ਮਹਾਂਪੁਰਖ ਪਰਮਾਤਮਾ ਨੂੰ ਮਿਲੇ, ਪਰਮਾਤਮਾ ਨੇ ਉਹਨਾਂ ਤੋਂ ਜੋ ਬੁਲਾਇਆ ਉਹ ਬੋਲੇ। ਇਸ ਕਰਕੇ ਉਹ ਸਾਨੂੰ ਸਮਝਾ ਰਹੇ ਨੇ, ਜੈਸੀ ਮੈਂ ਆਵਾ ਖਸਮ ਕੀ ਬਾਣੀ ਕੈਸੜਾ ਕਰੀ ਗਿਆਨ ਬੇ ਲਾਲੋ।
ਇਸ ਲਈ ਇਹ ਜਿਹੜਾ ਗਿਆਨ ਹੈ ਕਹਿੰਦੇ ਇਹ ਉਸ ਪਰਮਾਤਮਾ ਦਾ ਹੈ। ਇਸੇ ਤਰ੍ਹਾਂ ਹੀ ਅੱਗੇ ਜ਼ਿਕਰ ਆ ਰਿਹਾ ਹੈ ਭਗਤ ਧੰਨਾ ਜੀ ਦਾ, ਕਹਿੰਦੇ ਧੰਨਾ ਜੱਟ ਉਧਾਰਿਆ ਸਦਨਾ ਜਾਤ ਅਜਾਤ ਕਸਾਈ। ਕਹਿੰਦੇ ਧੰਨੇ ਨੂੰ ਵੀ ਪਰਮਾਤਮਾ ਨੇ ਤਾਰਿਆ ਸੰਸਾਰ ਸਾਗਰ ਤੋਂ। ਧੰਨਾ ਜੀ ਵੀ ਆਪਣੀ ਜੋ ਉਹਨਾਂ ਦੇ ਸ਼ਬਦ ਨੇ ਗੁਰਬਾਣੀ 'ਚ ਉਹਨਾਂ ਨੂੰ ਦੱਸਦੇ ਨਹੀਂ ਵੀ ਮੈਂ ਪਰਮਾਤਮਾ ਨੂੰ ਕਿਵੇਂ ਮਿਲਿਆ, ਜਿਹੜਾ ਕਿ ਪੰਜਵੇਂ ਗੁਰਦੇਵ ਜੀ ਵੀ ਦੱਸਦੇ ਨੇ ਬਈ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆਟ ਦਾਂਪ ਕੋ ਸ਼ਬ ਛੀਪਰੋ ਹੋਇਓ ਲਖੀਣਾ, ਤਨਣਾ ਬੁਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਕਹਿੰਦੇ ਨੀਚ ਕੁਲਾ ਜਲਾਹਰਾ ਪਿਓ ਗੁਣਿੰਗ ਹੀਰਾ, ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁੱਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਕਹਿੰਦੇ ਇਹ ਬਿੱਧ ਸੁਣ ਕੇ ਜਾਟਰੋ, ਇਹਨਾਂ ਭਗਤਾਂ ਦੀ ਕਹਾਣੀ ਦੇਖ ਕੇ ਸੁਣ ਕੇ ਇਹਨਾਂ ਦੇ ਵਿੱਚ ਚਾਅ ਪੈਦਾ ਹੋਇਆ। ਕਹਿੰਦੇ ਇਹ ਬਿੱਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆਂ ਧੰਨਾ ਵਡਭਾਗਾ। ਕਹਿੰਦੇ ਉਸ ਪਰਮਾਤਮਾ ਨੂੰ ਵਾਹਿਗੁਰੂ ਨੂੰ ਧੰਨਾ ਜੀ ਮਿਲੇ। ਇਹ ਗੁਰੂ ਗੋਬਿੰਦ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਇਹਨਾਂ ਭਗਤਾਂ ਬਾਰੇ ਦੱਸਦੇ ਨੇ ਕਿਵੇਂ ਇਹ ਪਰਮਾਤਮਾ ਨੂੰ ਮਿਲੇ। ਕਹਿੰਦੇ ਜਨ ਧੰਨਾ ਜੱਟ ਉਧਾਰਿਆ, ਇੱਕ ਜ਼ਿਮੀਂਦਾਰ ਖੇਤੀ ਕਰਨ ਵਾਲਾ ਧੰਨਾ ਜੀ। ਇਸ ਕਰਕੇ ਉਹ ਕੀ ਕਰਦੇ ਸੀ, ਖੇਤੀ ਕਰਦੇ ਸੀ। ਇਹਨਾਂ ਦੀ ਕਹਾਣੀ ਜਿਹੜੀ ਆਉਂਦੀ ਆ ਗੁਰਬਾਣੀ ਦੇ ਵਿੱਚ, ਇਹ ਖੇਤੀ ਦਾ ਕੰਮ ਕਰਦੇ ਸੀ। ਇਹਨਾਂ ਦੇ ਮਾਤਾ ਪਿਤਾ ਜਿਹੜੇ ਸੀ ਛੋਟੇ ਹੁੰਦਿਆਂ ਚੜ੍ਹਾਈ ਕਰ ਗਏ। ਮਾਤਾ ਪਿਤਾ ਸੰਤਾਂ ਸਾਧੂਆਂ ਦੀ ਸੰਗਤ ਕਰਦੇ ਹੁੰਦੇ ਸੀ। ਜੇ ਅੱਗੇ ਪੁਰਾਣੇ ਸਮੇਂ ਦੇ ਵਿੱਚ ਸੰਤ ਜਨ ਮੰਡਲੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪ੍ਰਚਾਰ ਕਰਨ ਜਾਂਦੇ ਸੀ, ਕਈ ਕਈ ਸੰਤਾਂ ਦੇ ਟੋਲੇ ਹੁੰਦੇ ਸੀ, ਦੋ ਦੋ ਚਾਰ ਚਾਰ ਪੰਜ ਪੰਜ, ਉਹ ਪਿੰਡਾਂ 'ਚ ਆਉਂਦੇ ਸੀ ਅਤੇ ਗਾਉਂਦੇ ਹੁੰਦੇ ਸੀ ਅਤੇ ਲੋਕ ਇਕੱਠੇ ਹੋ ਜਾਂਦੇ ਸੀ। ਉਹ ਸਾਧੂ ਸੰਤ ਫਿਰ ਪ੍ਰਚਾਰ ਕਰਦੇ ਹੁੰਦੇ ਸੀ, ਲੋਕਾਂ ਨੂੰ ਸਮਝਾਉਂਦੇ ਹੁੰਦੇ ਸੀ, ਇਹ ਤਰੀਕਾ ਸੀ ਪੁਰਾਤਨ। ਇਸ ਕਰਕੇ ਉਹ ਜਿਹੜੀ ਸੰਤ ਮੰਡਲੀ ਆਉਂਦੀ ਅਤੇ ਭਗਤ ਧੰਨਾ ਜੀ ਦੇ ਮਾਤਾ ਪਿਤਾ ਉਹ ਸੰਗਤ 'ਚ ਜਾਂਦੇ ਅਤੇ ਧੰਨਾ ਵੀ ਛੋਟੀ ਉਮਰ ਦੇ ਸੀ, ਧੰਨਾ ਜੀ ਨੂੰ ਨਾਲ ਲੈ ਕੇ ਜਾਂਦੇ ਸੀਗੇ। ਧੰਨਾ ਜੀ ਅੰਦਰ ਵੀ ਪ੍ਰੇਮ ਪੈਦਾ ਹੋਇਆ ਪਰਮਾਤਮਾ ਪ੍ਰਤੀ ਸੁਣ ਕੇ ਸੰਤਾਂ ਨੂੰ ਸਾਧੂਆਂ ਨੂੰ। ਅਚਾਨਕ ਮਾਤਾ ਪਿਤਾ ਸਰੀਰ ਛੱਡ ਗਏ। ਜਦੋਂ ਸਰੀਰ ਛੱਡ ਗਏ, ਧੰਨਾ ਜੀ ਦੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ ਸੀ, ਇਹਨਾਂ 'ਤੇ ਜ਼ਿੰਮੇਵਾਰੀ ਪਈ ਬਹੁਤ ਜ਼ਿਆਦਾ। ਕਿੱਥੇ ਮਾਤਾ ਪਿਤਾ ਸਾਰਾ ਕਾਰੋਬਾਰ ਕਰਦੇ ਸੀ, ਇਕੱਲੇ ਹੀ ਰਹਿ ਗਏ। ਜਦੋਂ ਸਾਰੀ ਜ਼ਿੰਮੇਵਾਰੀ ਪਈ, ਖੇਤੀਬਾੜੀ ਕਰਦੇ ਸੀ, ਤਾਂ ਜਦੋਂ ਸਾਡੇ 'ਤੇ ਕੋਈ ਜ਼ਿੰਮੇਵਾਰੀ ਪੈਂਦੀ ਹੈ ਨਾ, ਉਦੋਂ ਥੋੜ੍ਹਾ ਦੁੱਖ ਮਹਿਸੂਸ ਹੁੰਦਾ ਸਾਨੂੰ। ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਸਾਨੂੰ ਕੋਈ ਫਿਕਰ ਨਹੀਂ ਹੁੰਦਾ ਪੜ੍ਹਨ ਤੱਕ, ਤਾਂ ਅਤੇ ਅਸੀਂ ਮਾਂ ਪਿਓ ਦੀ ਗੱਲ ਵੀ ਧਿਆਨ ਨਾਲ ਨਹੀਂ ਸੁਣਦੇ, ਅਤੇ ਜਦੋਂ ਆਪ ਨੂੰ ਕੰਮ ਕਰਨਾ ਪੈਂਦਾ, ਸਾਡੇ 'ਤੇ ਜ਼ਿੰਮੇਵਾਰੀ ਪੈਂਦੀ ਹੈ ਥੋੜ੍ਹੀ ਜਿਹੀ, ਫਿਰ ਸਾਨੂੰ ਥੋੜ੍ਹਾ ਜਿਹਾ ਦੁੱਖ ਮਹਿਸੂਸ ਹੁੰਦਾ। ਫਿਰ ਪਤਾ ਲੱਗਦਾ ਵੀ ਮਾਤਾ ਪਿਤਾ ਠੀਕ ਹੀ ਕਹਿੰਦੇ ਸੀਗੇ, ਪਹਿਲਾਂ ਅਸੀਂ ਮਾਤਾ ਪਿਤਾ ਦੀ ਗੱਲ ਨਹੀਂ ਸੁਣਦੇ। ਇਸ ਲਈ ਮਾਤਾ ਪਿਤਾ ਜੋ ਸਾਨੂੰ ਉਪਦੇਸ਼ ਦਿੰਦੇ ਨੇ, ਉਹਨਾਂ ਨੂੰ ਗਿਆਨ ਹੁੰਦਾ। ਧੰਨਾ ਜੀ ਮਾਤਾ ਪਿਤਾ ਦੇ ਆਗਿਆਕਾਰੀ ਪੁੱਤਰ ਸੀਗੇ, ਇਸ ਲਈ ਧੰਨਾ ਜੀ ਨੂੰ ਜਦੋਂ ਜ਼ਿੰਮੇਵਾਰੀ ਪਈ, ਥੋੜ੍ਹਾ ਦੁੱਖ ਮਹਿਸੂਸ ਕੀਤਾ, ਅਤੇ ਉਹਨਾਂ ਨੇ, ਆਪਾਂ ਜਿਵੇਂ ਸੰਸਾਰੀ ਤੌਰ 'ਤੇ ਆਪਾਂ ਦੇਖਦੇ ਹਾਂ ਵੀ ਜਦੋਂ ਕਿਸੇ ਨੂੰ ਦੁੱਖ ਮਹਿਸੂਸ ਹੁੰਦਾ, ਉਹ ਕਿਸੇ ਧਾਰਮਿਕ ਬੰਦੇ ਕੋਲ ਜਾਂਦਾ। ਧੰਨਾ ਜੀ ਦੇ ਪਿੰਡ ਦੇ ਵਿੱਚ ਇੱਕ ਪੰਡਿਤ ਸੀਗਾ, ਪਰ ਉਹਨੂੰ ਭੇਤ ਨਹੀਂ ਸੀ। ਧੰਨਾ ਜੀ ਉਹਦੇ ਕੋਲ ਗਏ, ਉਹਨੂੰ ਜਾ ਕੇ ਕਹਿੰਦੇ, ਪੰਡਿਤ ਜੀ ਵੀ ਮੈਨੂੰ ਬੜਾ ਦੁੱਖ ਜਿਹਾ ਮਹਿਸੂਸ ਹੁੰਦਾ, ਹੁਣ ਮਾਤਾ ਪਿਤਾ ਵੀ ਚਲੇ ਗਏ, ਘਰ ਦੀ ਜ਼ਿੰਮੇਵਾਰੀ, ਮੈਂ ਕਾਫ਼ੀ ਦੁਖੀ ਹਾਂ, ਮੈਨੂੰ ਕੋਈ ਤਰੀਕਾ ਦੱਸੋ, ਮੈਂ ਰੱਬ ਦੀ ਬੰਦਗੀ ਕਰਾਂ ਅਤੇ ਸੁਖੀ ਹੋ ਜਾਂ ਪਰਮਾਤਮਾ ਦੇ, ਤੁਸੀਂ ਕਿਵੇਂ ਕਰਦੇ ਮੈਨੂੰ ਦੱਸੋ। ਹੁਣ ਉਹ ਪੱਥਰ ਦੀ ਪੂਜਾ ਕਰਦਾ ਸੀ, ਠਾਕਰ ਦੀ ਪੂਜਾ ਕਰਦਾ ਸੀ, ਉਹਨੇ ਧੰਨੇ ਨੂੰ ਵੀ ਇੱਕ ਠਾਕਰ ਦੇ ਦਿੱਤਾ ਵੀ ਜਾ ਇਹਦੀ ਪੂਜਾ ਕਰਿਆ ਕਰ, ਅਤੇ ਜਦੋਂ ਤੂੰ ਇਹਦੀ ਪੂਜਾ ਕਰੇਂਗਾ, ਇਹਨੂੰ ਨਵਾਉਣਾ ਧਵਾਉਣਾ ਜੋ ਇਹ ਸਾਰਾ ਕਰਮ ਕਰਦੇ ਆ, ਧੰਨੇ ਨੂੰ ਵੀ ਸਿਖਾਤਾ, ਜੇ ਇਹੋ ਜਿਹੀ ਕੋਈ ਪੂਜਾ ਕਰਦਾ ਉਹ ਇਹੋ ਜਿਹਾ ਅੱਗੇ ਲਾ ਦਿੰਦਾ ਦੁਨੀਆਂ ਨੂੰ, ਜੇ ਕੋਈ ਗੁਰੂ ਨਾਲ ਜੁੜਿਆ ਤਾਂ ਗੁਰੂ ਨਾਲ ਜੋੜ ਦੂ, ਜੇ ਕੋਈ ਵਾਹਿਗੁਰੂ ਨਾਲ ਜੁੜਿਆ ਉਹ ਵਾਹਿਗੁਰੂ ਨਾਲ ਵੀ ਜੋੜ ਦੂਗਾ, ਅੱਜ ਵੀ ਹੈਣ। ਇਸ ਕਰਕੇ ਅਗਿਆਨੀ ਜਿਹੜਾ ਹੈ ਉਹ ਡੁਬੋ ਦਿੰਦਾ, ਉਹ ਪੰਡਿਤ ਅਗਿਆਨੀ ਸੀ। ਧੰਨਾ ਜੀ ਉਹਦੀ ਸ਼ਰਨ 'ਚ ਜਾਂਦੇ ਨੇ ਅਤੇ ਉਹਨੇ ਅਗਿਆਨਤਾ ਵਾਲਾ ਹੀ ਉਹਨੂੰ ਦੱਸਤਾ ਕੰਮ ਵੀ ਆਹ ਠਾਕਰ ਲੈ ਜਾ, ਇਹਨੂੰ ਭੋਗ ਲਵਾਇਆ ਕਰ, ਫਿਰ ਨਵਾ ਧਵਾ ਕੇ ਫਿਰ ਇਹਨੂੰ ਭੋਗ ਲਵਾਉਣ ਤੋਂ ਬਾਅਦ ਆਪ ਭੋਜਨ ਛਕਿਆ ਕਰ।
ਹੁਣ ਧੰਨਾ ਜੀ ਜਦੋਂ ਇਹ ਕਰਮ ਕੀਤਾ ਉਹਨਾਂ ਨੇ ਅਤੇ ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਉਹਦੇ ਮੂਹਰੇ ਰੱਖਿਆ, ਕਹਿੰਦੇ ਜੀ ਛਕੋ ਹੁਣ ਛਕੇ ਤਾਂ ਜੇ ਉਹ ਜੀਵ ਹੋਵੇ ਉਹਦੇ 'ਚ। ਉਹ ਪੱਥਰ ਨੇ ਪ੍ਰਸ਼ਾਦਾ ਨਾ ਛਕਿਆ, ਉਹਨੇ ਬੜੀਆਂ ਬੇਨਤੀਆਂ ਕੀਤੀਆਂ, ਛਕ ਲਾ ਯਾਰ ਮੈਂ ਵੀ ਛਕਣਾ, ਮੈਨੂੰ ਭੁੱਖ ਲੱਗੀ ਹੈ। ਉਹਨੇ ਮੰਨੀ ਨਾ ਗੱਲ। ਧੰਨਾ ਕਹਿੰਦਾ ਵੀ ਚਲੋ ਤੂੰ ਨਹੀਂ ਠਾਕ ਕਰਾਂ, ਤੂੰ ਨਹੀਂ ਖਾਣਾ ਖਾ, ਮੈਂ ਤਾਂ ਮੈਨੂੰ ਕੰਮ ਵੀ ਆ, ਖੇਤ ਵੀ ਜਾਣਾ। ਉਹਨੇ ਰੋਟੀ ਖਾਧੀ, ਖੇਤ 'ਚ ਲੈ ਗਿਆ, ਐਂ ਪੂਜਾ ਕਰਦਾ ਰਿਹਾ। ਇਸ ਕਰਕੇ ਇਸ ਤਰ੍ਹਾਂ ਕਰਦੇ ਕਰਦੇ ਪਰ ਮਨ ਨੂੰ ਕੋਈ ਸੁੱਖ ਨਾ ਮਿਲਿਆ, ਨਾ ਸੁੱਖ ਮਿਲਣ ਕਰਕੇ ਇੱਕ ਦਿਨ ਉਹੀ ਸੰਤ ਮੰਡਲੀ ਜਿਹੜੀ ਆਉਂਦੀ ਹੁੰਦੀ ਸੀ ਪਿੰਡ 'ਚ ਉਹ ਆ ਗਈ। ਜਦੋਂ ਉਹ ਆਏ ਧੰਨਾ ਜੀ ਉਹਨਾਂ ਨੂੰ ਜਾ ਕੇ ਮਿਲਦੇ ਨੇ ਸੰਤਾਂ ਨੂੰ, ਸਾਧੂਆਂ ਨੂੰ। ਉਹਨਾਂ ਸੰਤਾਂ ਸਾਧੂਆਂ ਨੂੰ ਪੁੱਛ ਜਾ ਕੇ ਦੱਸਦੇ ਨੇ ਵੀ ਮੇਰੇ ਮਾਤਾ ਪਿਤਾ ਤੁਹਾਡੀ ਸੰਗਤ ਕਰਦੇ ਸੀ, ਵੀ ਉਹ ਚੜ੍ਹਾਈ ਕਰ ਗਏ, ਵੀ ਮੈਂ ਬੜਾ ਦੁੱਖ ਮਹਿਸੂਸ ਕਰਦਾ, ਪਰ ਮੈਂ ਪੂਜਾ ਵੀ ਬੜੀ ਕਰਦਾ ਪਰ ਮੈਨੂੰ ਕੋਈ ਸੁੱਖ ਨਹੀਂ ਮਿਲ ਰਿਹਾ। ਉਹਨਾਂ ਨੇ ਪੁੱਛਿਆ ਤੂੰ ਪੂਜਾ ਕਿਵੇਂ ਕਰਦਾ, ਉਹਨੇ ਦੱਸਿਆ ਵੀ ਮੈਂ ਇਸ ਤਰ੍ਹਾਂ ਠਾਕਰ ਉਹਦੀ ਪੂਜਾ ਕਰਦਾ। ਫਿਰ ਉਹਨਾਂ ਨੇ ਕਿਹਾ ਵੀ ਜਿਹੜੀ ਤੂੰ ਪੂਜਾ ਕਰ ਰਿਹਾ ਪੂਜਾ ਗਲਤ ਕਰ ਰਿਹਾ, ਇਹ ਪੱਥਰ ਤੈਨੂੰ ਨਹੀਂ ਤਾਰ ਸਕਦਾ, ਤੂੰ ਪੱਥਰ ਨੂੰ ਤਾਰ ਸਕਦਾ, ਪੱਥਰ ਨੂੰ ਅਕਲ ਹੈ ਨਹੀਂ, ਤੈਨੂੰ ਅਕਲ ਹੈਗੀ ਆ, ਕਿਉਂਕਿ 84 ਲੱਖ ਜੂਨ ਤੋਂ ਸਭ ਤੋਂ ਵੱਧ ਗਿਆਨ ਮਨੁੱਖ ਨੂੰ ਆ, ਇਸ ਲਈ ਛੇਤੀ ਤਰ ਸਕਦਾ ਜੇ ਕਿਤੇ ਬਚਨ ਮੰਨ ਲਵੇ। ਉਹ ਕਹਿੰਦੇ ਵੀ ਤੈਨੂੰ ਐਂ ਸੁੱਖ ਮਿਲਣਾ ਹੀ ਨਹੀਂਗਾ ਜੇ ਤੂੰ ਇਹ ਪੂਜਾ ਕਰੇਗਾ। ਫਿਰ ਉਹਨਾਂ ਨੇ ਅੱਗਿਓਂ ਪੁੱਛਿਆ ਵੀ ਕਿਵੇਂ ਪੂਜਾ ਕੀਤੀ ਜਾਵੇ, ਕਿਵੇਂ ਸੁੱਖ ਮਿਲੇ। ਫਿਰ ਉਹ ਧੰਨਾ ਜੀ ਨੂੰ ਜੋ ਉਹਨਾਂ ਨੇ ਵਿਧੀ ਦੱਸੀ, ਜੁਗਤੀ ਦੱਸੀ, ਉਹਨਾਂ ਨੇ ਉਹ ਅਪਣਾਈ। ਜਦੋਂ ਅਪਣਾਈ ਤਾਂ ਉਹਨਾਂ ਦਾ ਪਰਮਾਤਮਾ ਨਾਲ ਮਿਲਾਪ ਹੋਇਆ, ਅਤੇ ਉਹ ਸ਼ਬਦ ਜਿਵੇਂ ਮਿਲਾਪ ਹੋਇਆ ਉਹ ਧੰਨਾ ਜੀ ਨੇ ਲਿਖਿਆ ਫਿਰ ਸ਼ਬਦ ਗੁਰਬਾਣੀ 'ਚ। ਬਹੁਤ ਸਾਰੇ ਜੀਵ ਅਗਿਆਨਤਾ ਬਸ ਇਹ ਕਹਿ ਦਿੰਦੇ ਧੰਨ ਨੇ ਪੱਥਰ 'ਚੋਂ ਪਾਇਆ, ਇਹ ਬਿਲਕੁਲ ਗਲਤ ਹੈ। ਇਸ ਲਈ ਧੰਨ ਨੇ ਪੱਥਰ 'ਚੋਂ ਨਹੀਂ ਪਾਇਆ, ਇਹ ਜ਼ਰੂਰ ਧੰਨ ਨੇ ਬਾਅਦ 'ਚ ਜਦੋਂ ਮਿਲਾਪ ਹੋਇਆ ਇਹ ਜ਼ਰੂਰ ਉਹਨਾਂ ਨੇ ਕਿਹਾ ਵੀ ਪੱਥਰ ਦੇ ਵਿੱਚ ਭਾਵੇਂ ਕੀੜਾ ਹੋਵੇ ਉਹਨੂੰ ਵੀ ਪਰਮਾਤਮਾ ਰੋਜੀ ਦਿੰਦਾ, ਉਹ ਪਰਮਾਤਮਾ ਜਿਹੜਾ ਕੀੜੇ ਨੂੰ ਰੋਜੀ ਦਿੰਦਾ ਪੱਥਰ 'ਚ ਉਹ ਸਾਰਿਆਂ ਨੂੰ ਦੇ ਰਿਹਾ। ਇਸ ਲਈ ਲੋਕਾਂ ਦਾ ਉਹਨਾਂ ਨੇ ਭਰਮ ਦੂਰ ਕੀਤਾ, ਅਤੇ ਅੱਜ ਵੀ ਦੁਨੀਆ ਅਗਿਆਨਤਾ ਵਸ ਕਹਿ ਦਿੰਦੀ ਹੈ ਵੀ ਧੰਨ ਨੇ ਪੱਥਰ 'ਚੋਂ ਪਾਇਆ। ਕਈ ਵਾਰੀ ਆ ਸਾਡੇ ਵਾਲਾ ਲਾਣਾ ਜਿਹੜਾ ਉਹ ਤਾਂ ਹੋਰ ਹੀ ਸੁਣਾਈ ਜਾਂਦੇ, ਕਹਿੰਦੇ ਜਦੋਂ ਪੱਥਰ 'ਚੋਂ ਭਗਵਾਨ ਨਿਕਲਿਆ ਧੰਨ ਨੇ ਫੜ ਲਿਆ। ਦੱਸੋ ਜੀ ਇਹ ਕਹਾਣੀ ਬਿਲਕੁਲ 100% ਗੁਰਬਾਣੀ ਦੇ ਉਲਟ, ਗੁਰਮਤ ਅਨੁਸਾਰ ਉਹਨਾਂ ਨੇ ਕਿਵੇਂ ਪਾਇਆ ਉਹ ਸਾਨੂੰ ਫਿਰ ਦੱਸਦੇ ਨੇ। ਉਹ ਕਹਿੰਦੇ ਕਹਿੰਦੇ ਗਿਆਨ ਪ੍ਰਵੇਸ਼ ਗੁਰੇ ਧੰਨ ਦੀ ਆ, ਕਹਿੰਦੇ ਜਦੋਂ ਮੈਂ ਉਹ ਪੰਡਿਤ ਆਪਣੇ ਸੰਤ ਜਨਾਂ ਨੂੰ ਗੁਰੂ ਧਾਰਨ ਕੀਤਾ ਉਹਨਾਂ ਨੇ ਮੈਨੂੰ ਗਿਆਨ ਦਿੱਤਾ, ਗਿਆਨ ਤੋਂ ਬਿਨਾਂ ਧਿਆਨ ਨਹੀਂ ਹੋ ਸਕਦਾ, ਧਿਆਨ ਤੋਂ ਬਿਨਾਂ ਮਿਲ ਨਹੀਂ ਸਕਦਾ, ਦੋ ਚੀਜ਼ਾਂ ਹੈ ਜਿਹੜੇ ਪਰਮਾਤਮਾ ਨੂੰ ਕੋਈ ਪਾਉਣਾ ਚਾਹੁੰਦਾ ਹੈ, ਕਿਉਂਕਿ ਇਸ ਰਾਹ 'ਤੇ ਤਾਂ ਕੋਈ ਵਿਰਲਾ ਹੀ ਤੁਰਦਾ, ਨਹੀਂ ਤਾਂ ਕਿਰਪਾ ਹੀ ਆ। ਸਾਨੂੰ ਸਭ ਤੋਂ ਪਹਿਲਾਂ ਗੁਰਬਾਣੀ ਦਾ ਗਿਆਨ ਲੈਣਾ ਪਊਗਾ, ਇਹ ਗਿਆਨ ਨੂੰ ਬ੍ਰਹਮ ਗਿਆਨ ਕਿਹਾ ਹੈਗਾ ਗੁਰਬਾਣੀ 'ਚ, ਇਹ ਬ੍ਰਹਮ ਵਿੱਦਿਆ ਪੜ੍ਹਨੀ ਪੈਂਦੀ ਆ। ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਦਾਸ ਨੇ 12 ਸਾਲ ਮਹਾਂਪੁਰਖਾਂ ਕੋਲ ਰਹਿ ਕੇ ਵਿੱਦਿਆ ਪੜ੍ਹੀ, ਅੱਜ ਵੀ ਪੜ੍ਹ ਰਹੇ ਹਾਂ, ਅੱਗੇ ਜਿਹੜੇ ਗੁਰਮੁਖ ਸਾਨੂੰ ਪੜ੍ਹਾਉਂਦੇ ਨੇ ਅਸੀਂ ਉਹਨਾਂ ਤੋਂ ਅੱਜ ਵੀ ਵਿੱਦਿਆ ਪੜ੍ਹ ਰਹੇ ਹਾਂ। ਇਹ ਵਿੱਦਿਆ ਦਾ ਕੋਈ ਅੰਤ ਨਹੀਂ ਗਾ, ਇਹ ਬੇਅੰਤ ਹੈ। ਕਈ ਵਾਰ ਥੋੜ੍ਹੀ ਜਿਹੀ ਵਿੱਦਿਆ ਲੈ ਕੇ ਬੰਦਾ ਆਪਣੇ ਆਪ ਨੂੰ ਗਿਆਨੀ ਸਮਝਣ ਲੱਗ ਜਾਂਦਾ, ਇਹ ਬੜਾ ਵੱਡਾ ਭਰਮ ਆ। ਇਸ ਲਈ ਗਿਆਨ ਦਾ ਵੀ ਕੋਈ ਅੰਤ ਨਹੀਂ, ਧਿਆਨ ਦਾ ਵੀ ਕੋਈ ਅੰਤ ਨਹੀਂ। ਕਈ ਵਾਰ ਥੋੜ੍ਹਾ ਧਿਆਨ ਲੱਗ ਕੇ ਵੀ ਬੰਦਾ ਇਹ ਹਉਮੈ 'ਚ ਆ ਜਾਂਦਾ ਵੀ ਮੇਰਾ ਤਾਂ ਧਿਆਨ ਲੱਗ ਗਿਆ ਖਨੀ, ਉਹ ਦੂਜਿਆਂ ਨੂੰ ਸਮਝਾਉਣ ਲਈ ਛੇਤੀ ਕਾਲਾ ਪੈ ਜਾਂਦਾ। ਇਸ ਲਈ ਗਿਆਨ ਅਤੇ ਧਿਆਨ ਤੋਂ ਬਿਨਾਂ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ, ਇਸ ਲਈ ਗਿਆਨ ਗੁਰੂ ਦਾ ਹੋਣਾ ਚਾਹੀਦਾ ਹੈ। ਤਾਂ ਕਰਕੇ ਫਿਰ ਗੁਰਬਾਣੀ 'ਚ ਸੱਚੇ ਪਾਤਸ਼ਾਹ ਇਹ ਭਗਤ ਧੰਨਾ ਜੀ ਦੱਸਦੇ ਨੇ ਮੈਂ ਰੱਬ ਨੂੰ ਕਿਵੇਂ ਮਿਲਿਆ। ਕਹਿੰਦੇ ਗਿਆਨ ਪ੍ਰਵੇਸ਼ ਗੁਰਹਿ ਧੰਨ ਦੀਆ, ਧਿਆਨ ਮਾਨ ਮਨ ਏਕ ਮਏ। ਕਹਿੰਦੇ ਮੈਨੂੰ ਗੁਰੂ ਨੇ ਗਿਆਨ ਕਰਾ ਦਿੱਤਾ ਵੀ ਇਹ ਲੋਕ ਅਤੇ ਪ੍ਰਲੋਕ ਦਾ, ਮਾਇਆ ਦਾ ਅਤੇ ਬ੍ਰਹਮ ਦਾ ਗਿਆਨ ਕਰਾਉਂਦੇ ਨੇ ਜਿਹੜੇ ਗੁਰਮੁਖ ਹੁੰਦੇ ਨੇ। ਮਾਇਆ ਕੀ ਆ, ਬ੍ਰਹਮ ਕੀ ਆ, ਬ੍ਰਹਮ ਤੋਂ ਮਾਇਆ ਦਾ ਪਸਾਰਾ ਹੋਇਆ, ਮਾਇਆ ਦੇ ਵਿੱਚ ਬ੍ਰਹਮ ਆ, ਜਿਹਨੂੰ ਗੁਰਬਾਣੀ 'ਚ ਕਿਹਾ ਗਿਆ ਨਾ ਖਾਲਕ ਖਲਕ ਖਲਕ ਮੈਂ ਖਾਲਕ ਖਲਕ ਵਸੇ ਰੱਬ ਮਾਂ। ਇਸ ਕਰਕੇ
ਜਿਹਨੂੰ ਕਿਹਾ ਗਿਆ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਕਹੇ ਕਬੀਰ ਰਾਮ ਨਾਮ ਨਾ ਛੋਟੂ ਸਹਿਜ ਹੋਏ ਸੋਹੇ। ਇਸ ਕਰਕੇ ਗੁਰੂ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ ਅਤੇ ਗਿਆਨ ਲੈਣ ਲਈ ਆਪਾਂ ਖਤਮ ਕਰਨਾ ਪੈਂਦਾ, ਸਾਰੀ ਉਮਰ ਸਿੱਖ ਬਣਨਾ ਪੈਂਦਾ, ਸਿੱਖਿਆ ਲੈਣੀ ਪੈਂਦੀ ਹੈ। ਕਹਿੰਦੇ ਗਿਆਨ ਪ੍ਰਵੇਸ਼ ਗੁਰੇ ਧਨ ਦੀ ਆ, ਇਹ ਧਨ ਮੈਨੂੰ ਗੁਰੂ ਨੇ ਦਿੱਤਾ ਗਿਆਨ ਦਾ, ਬ੍ਰਹਮ ਗਿਆਨ। ਇਹ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰਹਮ ਗਿਆਨ ਹੈ, ਇਹ ਉਹਨਾਂ ਮਹਾਂਪੁਰਖਾਂ ਦੀ ਬਾਣੀ ਹੈ, ਇਹਨੂੰ ਕੋਈ ਮਹਾਂਪੁਰਖ ਹੀ ਸਮਝਾ ਸਕਦਾ। ਸਾਡੇ ਸਮਝ ਤੋਂ ਪਰੇ ਦੀ ਗੱਲ ਆ ਗੁਰਬਾਣੀ, ਕਿਉਂਕਿ ਮੈਂ ਆਪਣਾ ਤਜਰਬਾ ਦੱਸਦਾ, 24 ਸਾਲ ਹੋ ਗਏ ਨੇ ਇਸ ਨੂੰ ਸਮਝਦੇ ਹਾਂ, ਪਰ ਅਜੇ ਤੱਕ ਮੈਂ ਕਹਿ ਸਕਦਾ ਮੈਨੂੰ ਕੁਛ ਸਮਝ ਨਹੀਂ ਆਈ। ਜੇ ਮੈਂ

ਫਿਰ ਮੈਂ ਕੀ ਕੀਤਾ? ਕਹਿੰਦੇ ਮੈਂ ਫਿਰ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਭਗਤੀ ਪ੍ਰੇਮ ਨਾਲ ਹੀ ਹੁੰਦੀ ਹੈ, ਗਿਣਤੀ ਮਿਣਤੀ ਨਾਲ ਨਹੀਂ ਹੁੰਦੀ। ਪ੍ਰੇਮ ਦੇ ਵਿੱਚ ਤਾਂ ਤੁਸੀਂ ਭੁੱਲ ਜਾਓਗੇ ਟਾਈਮ। ਜਦੋਂ ਤੁਸੀਂ ਟਾਈਮ ਦੇਖ ਕੇ ਭਗਤੀ ਕਰੋਗੇ ਨਾ, ਸਮਝ ਲਓ ਪ੍ਰੇਮ ਨਹੀਂ ਹੈਗਾ। ਇਹ ਕਰਨੀ ਹੈ ਭਗਤੀ ਵੀ ਜਿੰਨਾ ਚਿਰ ਤੂੰ ਬਿਠਾ ਲਏਗਾ ਮੈਂ ਬਹਿ ਜਾਊਂਗਾ। ਕੋਈ ਘੰਟਾ ਬਿਠਾ ਲਏ, ਦੋ, ਚਾਰ, ਪੰਜ, ਕਈ ਉਹਦੀ ਮਰਜ਼ੀ ਹੈ, ਕਈ ਵਾਰੀ ਅੱਠੇ ਪੈਰ ਵੀ ਬਿਠਾ ਸਕਦਾ। ਇਸ ਕਰਕੇ ਜੇ ਅੱਠ ਪੈਰ ਉਹ ਬਿਠਾ ਲੂਗਾ, ਕਿਉਂ ਬਿਠਾਉਣਾ ਆਉਣੇ ਆ, ਤੁਸੀਂ ਨਹੀਂ ਬੈਠ ਸਕਦੇ, ਉਹਦੀ ਕਿਰਪਾ ਨਜ਼ਰ ਨਾਲ ਬੈਠ ਸਕਦੇ ਹੋ। ਜੇ ਕਹਿੰਦੇ ਆ ਸਮਾਂ ਜਿਹੜਾ ਚੱਲ ਰਿਹਾ ਇਹਦੇ 'ਚ ਅੱਠ ਪੈਰ ਕੋਈ ਸੁਰਤੀ ਲਗਾਤਾਰ ਪਰਮੇਸ਼ਰ ਦੇ ਚਰਨਾਂ 'ਚ ਜੁੜ ਕੇ ਬਹਿ ਜਾਵੇ ਥਿਰ ਘਰ 'ਚ, ਤਾਂ ਉਹਨੂੰ ਪੂਰਨ ਬ੍ਰਹਮ ਗਿਆਨ ਹੋ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਆਠ ਪੈਰ ਅਰਾਧੀ ਹੈ ਪੂਰਨ ਸਤਿਗੁਰ ਗਿਆਨ। ਇਸ ਕਰਕੇ ਕਹਿੰਦੇ ਫਿਰ ਮੈਂ ਪ੍ਰੇਮਾ ਭਗਤੀ ਕੀਤੀ। ਜਦੋਂ ਵਾਹਿਗੁਰੂ ਦੀ ਪ੍ਰੇਮਾ ਭਗਤੀ ਕੀਤੀ, ਭਗਤ ਧੰਨਾ ਜੀ ਕਹਿੰਦੇ ਮੈਨੂੰ ਸੁੱਖ ਮਿਲਿਆ। ਆਹ ਜਿਹੜੀ ਕਥਾ ਨਾ ਗੁਰਬਾਣੀ ਦੀ, ਅਜੇ ਭਗਤੀ ਤਾਂ ਇਦੂ ਗਾਂਹ ਦੀਆਂ ਗੱਲਾਂ, ਇਹ ਕਥਾ ਸੁਣਨ ਵਾਲੇ ਨੂੰ ਵੀ ਸੁੱਖ ਆਉਣਾ ਸ਼ੁਰੂ ਹੋ ਜਾਊਗਾ। ਇਹ ਅਕਥ ਕਥਾ ਇਹਨੂੰ ਕਿਹਾ ਗਿਆ ਗੁਰਬਾਣੀ ਨੂੰ। ਜਿਹੜਾ ਇਹ ਸੁਣਦਾ ਉਹ ਸੁੱਖ ਉਹਨੂੰ ਉਦਾਂ ਹੀ ਮਿਲਣਾ ਸ਼ੁਰੂ ਹੋ ਜਾਂਦਾ ਜੇ ਕਿਤੇ ਸੁਣਨਾ ਸ਼ੁਰੂ ਕਰ ਦੇਵੇ। ਜਿਹਨੂੰ ਮਹਾਰਾਜ ਕਹਿੰਦੇ ਸੁਣ ਅਕਥ ਕਥਾ ਸੁੱਖ ਬੰਤੀ। ਇਹ ਜਿਹੜੀ ਅਕਥ ਕਥਾ ਇਹ ਸੁੱਖਾਂ ਦਾ ਘਰ ਹੈ। ਗੁਰਬਾਣੀ ਸੁੱਖ ਬੰਤੀ, ਸੁੱਖ ਦਿੰਦੀ ਆ। ਇਸ ਕਰਕੇ ਜਦੋਂ ਅਸੀਂ ਇਹ ਕਥਾ ਸੁਣਾਂਗੇ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਸੁੱਖ ਮਿਲੂਗਾ। ਧੰਨਾ ਜੀ ਕਹਿੰਦੇ ਪ੍ਰੇਮ ਭਗਤ ਮਾਨੀ ਸੁੱਖ ਜਾਣਿਆ। ਕਹਿੰਦੇ ਜਦੋਂ ਮੈਂ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕੀਤੀ ਤਾਂ ਮੈਨੂੰ ਸੁੱਖ ਮਿਲਿਆ। ਕਹਿੰਦੇ ਤ੍ਰਿਪਤ ਅਗਾਨੀ ਮੁਕਤ ਭਏ। ਕਹਿੰਦੇ ਮੇਰਾ ਮਨ ਤ੍ਰਿਪਤ ਹੋ ਗਿਆ। ਹੁਣ ਮਨ ਤ੍ਰਿਪਤ ਇਹ ਕਦੋਂ ਹੁੰਦਾ? ਜਦੋਂ ਇਹ ਨਾਮ 'ਚ ਸਮਾ ਜਾਂਦਾ, ਜਾ ਕੇ ਸ਼ਬਦ 'ਚ ਸਮਾ ਜਾਂਦਾ ਉਦੋਂ ਤ੍ਰਿਪਤ ਹੁੰਦਾ, ਉਦੋਂ ਤ੍ਰਿਸ਼ਨਾ ਖਤਮ ਹੁੰਦੀ ਆ। ਤ੍ਰਿਸ਼ਨਾ ਜਿਹੜੀ ਹੈ ਉਹੀ ਸਾਨੂੰ ਤ੍ਰਿਪਤ ਨਹੀਂ ਮਨ ਹੋਣ ਦਿੰਦੀ, ਮੈਂ ਆਹ ਕਰ ਲਾਂ, ਮੈਂ ਆਹ ਕਰ ਲਾਂ, ਮੇਰਾ ਆਹ ਰਹਿ ਗਿਆ, ਮੇਰਾ ਉਹ ਰਹਿ ਗਿਆ। ਕੰਮ ਨਹੀਂ ਮੁੱਕੇ ਕਿਸੇ ਦੇ ਵੀ, ਬੰਦੇ ਮੁੱਕ ਜਾਂਦੇ ਨੇ ਅਤੇ ਗੁਰਮੁੱਖਾਂ ਦੇ ਕੰਮ ਮੁੱਕ ਜਾਂਦੇ ਨੇ। ਉਹ ਫਿਰ ਜਿਹੜਾ ਕਰਾਉਂਦਾ ਉਹ ਕਰਦੇ ਨੇ, ਜਿਵੇਂ ਚਲਾਉਂਦਾ ਉਵੇਂ ਚੱਲਦੇ ਨੇ, ਜਿਹਨੂੰ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਧੰਨਾ ਜੀ ਕਹਿੰਦੇ ਮੈਂ ਤ੍ਰਿਪਤ ਹੋ ਗਿਆ, ਮੇਰੀ ਭੁੱਖ ਹੀ ਖਤਮ ਹੋ ਗਈ, ਨਾਮ ਜਿਣ ਕੇ ਮਨ ਵਸਿਆ, ਭੁੱਖਾਂ ਸਭ ਗਵਾਈਆਂ। ਜਿਹਨੂੰ ਮਹਾਰਾਜ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਵੀ ਜਦੋਂ ਨਾਮ ਜਿਹੜਾ ਹੈ ਤ੍ਰਿਸ਼ਨਾ ਬੁੱਝ ਹਰ ਕੇ ਨਾਏ, ਜਦੋਂ ਹਰੀ ਦਾ ਨਾਮ ਹਿਰਦੇ 'ਚ ਵੱਸ ਜਾਂਦਾ ਸਾਡੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਭੁੱਖ ਖਤਮ ਹੋ ਜਾਂਦੀ ਹੈ। ਇਹ ਭੁੱਖ ਜਿਹੜੀ ਹੈ ਇਹ ਉਦੋਂ ਖਤਮ ਹੁੰਦੀ ਹੈ ਜਦੋਂ ਸਾਡਾ ਮਨ ਭਗਤੀ ਕਰੂਗਾ, ਪ੍ਰੇਮਾ ਭਗਤੀ ਪ੍ਰੇਮ ਦੁਆਰਾ ਕਰੂਗਾ। ਪ੍ਰੇਮ ਭਗਤ ਮਾਨੀ ਸੁੱਖ ਜਾਣਿਆ, ਤ੍ਰਿਪਤ ਅਗਾਨੀ ਮੁਕਤ ਭਏ। ਕਹਿੰਦੇ ਮੈਂ ਤ੍ਰਿਪਤ ਹੋ ਗਿਆ ਅਤੇ ਮੁਕਤ ਹੋ ਗਿਆ। ਹੁਣ ਮੁਕਤੀ ਕੀ ਹੈ? ਮੁਕਤੀ ਹੈ ਬੰਧਨ ਤੋਂ ਛੁਟਕਾਰਾ। ਹੁਣ ਗੁਰਬਾਣੀ ਤੋਂ ਪੁੱਛੋ ਫਿਰ ਬੰਧਨ ਕੀ ਹੈ? ਕਹਿੰਦੇ ਆ ਸੰਸਾਰ ਬੰਧਨ ਆ। ਅਤੇ ਸੰਸਾਰ ਕੀ ਹੈ? ਸਵਾਲ 'ਚੋਂ ਸਵਾਲ ਹੈ ਸਾਰੇ, ਦੇਖਿਓ। ਕਿਉਂਕਿ ਜੇ ਤੁਹਾਨੂੰ ਕੋਈ ਇੱਕ ਸਵਾਲ, ਕਈ ਵਾਰੀ ਕੋਈ ਗੁਰਮੁਖ ਮਿਲ ਜਾਏ ਨਾ ਤੁਹਾਨੂੰ ਇੱਕ ਸਵਾਲ ਕਰ ਦੇਵੇ, ਤੁਸੀਂ ਉਹਦਾ ਜਵਾਬ ਦਿਓਗੇ, ਉਹਨੇ ਦੂਜਾ ਕਰ ਦੇਣਾ, ਤੀਜਾ ਕਰ ਦੇਣਾ, ਤੁਹਾਨੂੰ ਜਵਾਬ ਨਹੀਂ ਆਉਣਾ ਕੋਈ ਵੀ। ਕਿਉਂ? ਕਿਉਂਕਿ ਗੁਰਬਾਣੀ ਖੋਜੀ ਨਹੀਂ। ਜੇ ਗੁਰਬਾਣੀ ਖੋਜੀ ਹੋਵੇ ਮੈਨੂੰ ਬੰਧਨਾਂ ਦਾ ਪਤਾ ਲੱਗ ਜਾਂਦਾ, ਬੰਧਨ ਕੀ ਆ। ਫਿਰ ਗੁਰਬਾਣੀ ਕਹਿੰਦੀ ਬੰਧਨ ਸੰਸਾਰ ਆ, ਫਿਰ ਸੰਸਾਰ ਦਾ ਪਤਾ ਲੱਗ ਜਾਂਦਾ ਸੰਸਾਰ ਕੀ ਹੈ। ਸੰਸਾਰ ਨੂੰ ਲੋਕ ਕਹਿੰਦੇ ਨੇ, ਫਿਰ ਪਤਾ ਲੱਗ ਜੂ ਲੋਕ ਕੀ ਹੈ। ਅਤੇ ਫਿਰ ਅਸੀਂ ਲੋਕ ਨੂੰ ਜਦੋਂ ਜਾਣ ਲਾਂਗੇ ਫਿਰ ਅਸੀਂ ਬੰਧਨਾਂ ਤੋਂ ਛੁੱਟਣ ਦਾ ਕੋਸ਼ਿਸ਼ ਕਰਾਂਗੇ ਵੀ ਇਹ ਸਾਰੇ ਬੰਧਨ ਆ। ਫਿਰ ਇਹਦੇ ਵਿੱਚ ਰਹਿੰਦਿਆਂ ਹੋਇਆਂ ਹੀ ਅਸੀਂ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਾਂ। ਜਿਹਨੂੰ ਸੁਖਮਣੀ ਸਾਹਿਬ 'ਚ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਕਹਿੰਦੇ ਬੰਧਨ ਤੋੜ ਭਏ ਨਿਰਵੈਰ ਅਣਦਨ ਪੂਜੈ ਗੁਰ ਕੇ ਪੈਰ। ਅਣਦਨ ਅੱਠੇ ਪੈਰ ਸੁਰਤੀ ਜੁੜੀ ਰਹਿੰਦੀ ਉਹਨਾਂ ਦੀ, ਉਹਨਾਂ ਦੇ ਬੰਧਨ ਟੁੱਟੇ ਆ। ਜੇ ਮੈਂ ਕਹਾਂ ਮੈਂ ਤੋੜ ਲਏ, ਮੈਂ ਤਾਂ ਤੁਹਾਨੂੰ ਫਿਰ ਗੁੰਮਰਾਹ ਹੀ ਕਰੂੰਗਾ। ਮੇਰੇ ਤਾਂ ਆਪ ਅਜੇ ਤੁਹਾਨੂੰ ਇਹੀ ਬੇਨਤੀ ਕਰੀ ਦੀ ਇੱਥੇ ਆ ਕੇ, ਤਾਂ ਹੀ ਗੁਣ ਗਾਈਦੇ ਵੀ ਸਾਡੇ ਵੀ ਟੁੱਟ ਜਾਣ। ਰਲ ਮਿਲ ਕੇ ਆਪਾਂ ਜਦੋਂ ਗੁਣ ਗਾਵਾਂਗੇ ਫਿਰ ਬੰਧਨ ਟੁੱਟਦੇ ਨੇ। ਹਾਂ, ਬੰਧਨ ਘੱਟ ਜਾਂਦੇ ਨੇ ਅਤੇ ਇੱਕ ਦਿਨ ਉਹ ਕਿਰਪਾ ਜਦੋਂ ਕਰਦਾ, ਨਦਰ ਕਰਦਾ, ਫਿਰ ਬੰਧਨ ਤੋੜ ਦਿੰਦਾ ਸਾਡੇ, ਫਿਰ ਉਦੋਂ ਉਹ ਸ਼ਬਦ 'ਚ ਸਮਾ ਜਾਂਦਾ ਮਨ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰੇਮ ਭਗਤ ਮਾਨੀ ਸੁੱਖ ਜਾਣਿਆ, ਤ੍ਰਿਪਤ ਅਗਾਨੀ ਮੁਕਤ ਪਏ। ਕਹਿੰਦੇ ਮੈਂ ਮੁਕਤ ਹੋ ਗਿਆ। ਮੁਕਤ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਗੁਰਬਾਣੀ 'ਚ, ਬੰਧਨ ਬੰਧਨ ਸੁੱਤ ਕੰਨਿਆ ਅਰ ਨਾਰ।
ਬੰਧਨ ਮਾਤ ਪਿਤਾ

0: ਸੰਸਾਰ ਕਹਿੰਦੇ ਸੰਸਾਰ ਆਹ ਜਿਹੜਾ ਸਾਡਾ ਪਰਿਵਾਰ ਸਾਰਾ ਇਹ ਬੰਧਨ ਬਣ ਜਾਂਦਾ ਸਾਡੇ ਲਈ ਜੇ ਆਹ ਗਿਆਨ ਨਾ ਹੋਵੇ ਤਾਂ ਜੇ ਇਹ ਗਿਆਨ ਹੈ ਫਿਰ ਬੰਧਨ ਕੋਈ ਨਹੀਂ ਹੈਗਾ ਪਰਿਵਾਰ ਇਹ ਕਈ ਵਾਰ ਸੁਣ ਕੇ ਨਾ ਥੋੜ੍ਹਾ ਗਿਆਨ ਵੀ ਕਈ ਵਾਰੀ ਬੰਦੇ ਨੂੰ ਤੰਗ ਕਰ ਦਿੰਦਾ ਜੇ ਇੰਨੀ ਗੱਲ ਹੀ ਸੁਣ ਗਏ ਪਰਿਵਾਰ ਬੰਧਨ ਉਹ ਜਾ ਕੇ ਪਰਿਵਾਰ ਵਾਲਿਆਂ ਨਾਲ ਲੜੀ ਜਾਂਦਾ ਵੀ ਮੈਂ ਬਾਣੀ ਪੜ੍ਹਦਾ ਤੁਸੀਂ ਪਾਣੀ ਨਹੀਂ ਪੜ੍ਹਦੇ ਤੁਸੀਂ ਮੈਨੂੰ ਰੋਕਦੇ ਹੋ ਜੇ ਆ ਬੋ ਆ ਉਹ ਲੜਨ ਲੱਗ ਜਾਂਦੇ ਨੇ ਅਗਿਆਨਤਾ ਇਹਨੂੰ ਕਹਿੰਦੇ ਨੇ ਇਸ ਕਰਕੇ ਪਰਿਵਾਰ ਦੇ ਵਿੱਚ ਰਹਿਣਾ ਸਿਖਾਇਆ ਗਿਆ ਸਾਨੂੰ ਇਹਨੂੰ ਕਹਿੰਦੇ ਜੀਵਨ ਜਾਚ ਗੁਰਬਾਣੀ ਦੇ ਵਿੱਚ ਜੁਗਤੀ ਸਿਖਾਈ ਗਈ ਹੈ ਪਰਿਵਾਰ 'ਚ ਕਿਵੇਂ ਰਹਿਣਾ ਇਸ ਲਈ ਜਿਹੜਾ ਪਰਿਵਾਰ ਹੈ ਪਿਛਲੇ ਸੰਜੋਗੀ ਹਾਂ ਅਸੀਂ ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਇਹ ਨਾ ਹੋਵੇ ਵੀ ਸੰਜੋਗ ਬੰਧਨ ਬਣ ਜਾਵੇ ਸਾਡਾ ਇਹ ਸੰਜੋਗ ਜਿਹੜਾ ਹੈ ਵਿਯੋਗ ਹੁੰਦਾ ਸੰਜੋਗ ਹੁੰਦਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸੰਜੋਗ ਅਤੇ ਵਿਯੋਗ ਦਾ ਖੇਲ ਹੈ ਇਸ ਲਈ ਇਹ ਸੰਜੋਗ ਸਾਡਾ ਹੋਇਆ ਮਹਾਰਾਜ ਕਹਿੰਦੇ ਇਹ ਸੰਜੋਗ ਕੀ ਕਰਨਾ ਕਹਿੰਦੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿੱਤ ਰਸਨਾ ਹਰ ਨਾਮ ਉਚਾਰੇ ਜਿਹਦੇ ਨਾਲ ਅਸੀਂ ਮਿਲ ਕੇ ਨਾਮ ਜਪੀਏ ਉਹ ਸਾਡੇ ਸੰਜੋਗੀ ਨੇ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮ ਭਗਤ ਮਾਨੀ ਸੁੱਖ ਜਾਣਿਆ ਤ੍ਰਿਪਤ ਅਗਾਨੀ ਮੁਕਤ ਭਏ ਕਹਿੰਦੇ ਧੰਨਾ ਜੱਟ ਉਧਾਰਿਆ ਇਹ ਜੋ ਭਾਈ ਗੁਰਦਾਸ ਜੀ ਦੀ ਵਾਰ ਹੈ ਹੁਣ ਧੰਨਾ ਜੀ ਕਹਿੰਦੇ ਮੈਂ ਮੁਕਤ ਹੋ ਗਿਆ ਫਿਰ ਕਹਿੰਦੇ ਅੱਗੇ ਜਾ ਕੇ ਫਿਰ ਜਦੋਂ ਨਾ ਬੰਧਨਾਂ ਤੋਂ ਮੁਕਤ ਹੋਇਆ ਇੱਥੋਂ ਸ਼ੁਰੂ ਹੁੰਦਾ ਫਿਰ ਧਿਆਨ ਜਿਹੜਾ ਸੱਚ ਵਿੱਚ ਧਿਆਨ ਹੈ ਪਹਿਲਾਂ ਗੁਰਮੰਤਰ 'ਚ ਧਿਆਨ ਹੁੰਦਾ ਵਾਹਿਗੁਰੂ ਗੁਰਮੰਤਰ ਹੈ ਇਹਨੂੰ ਧਿਆਨ ਨਾਲ ਸੁਣਨਾ ਹੁੰਦਾ ਸਿਰਫ ਇਹਨੂੰ ਧੁਨਵੇਂ ਧਿਆਨ ਕਹਿੰਦੇ ਨੇ ਪਹਿਲੀ ਸਟੇਜ ਦੂਜੀ ਸਟੇਜ ਦੇ ਉੱਤੇ ਧੁਨ ਪ੍ਰਗਟ ਹੁੰਦੀ ਹੈ ਜਿਹੜੀ ਅੰਦਰੋਂ ਉਹ ਧੁਨ ਵਿੱਚ ਧਿਆਨ ਲਾਉਣਾ ਹੁੰਦਾ ਉਹਦੇ ਵਿੱਚ ਜਦੋਂ ਧਿਆਨ ਲੱਗਦਾ ਤੇ ਅੰਦਰ ਜੋਤ ਪ੍ਰਗਟ ਹੁੰਦੀ ਹੈ ਉਹਨੂੰ ਆਤਮਾ ਕਹਿੰਦੇ ਨੇ ਆਤਮ ਰੂਪ ਉਸ ਆਤਮਾ ਜਿਹੜੀ ਜੋਤ ਹੈ ਜੋਤ ਜਾ ਕੇ ਧਿਆਨ ਲਾਉਂਦੇ ਜਿਹੜੇ ਉਹਨਾਂ ਨੂੰ ਕਹਿੰਦੇ ਨੇ ਗੁਰਮੁਖ ਫਿਰ ਉਹ ਜੋਤ ਜਾ ਕੇ ਜੋਤ ਜਿਹੜੀ ਸਮਾ ਜਾਂਦੀ ਆ ਉਹ ਹਰੀ ਰੂਪ ਹੁੰਦੇ ਨੇ ਇਹ ਪ੍ਰੈਕਟੀਕਲ ਸਾਰਾ ਆਪਾਂ ਇੰਨਾ ਕਰਨਾ ਆਪਾਂ ਸਾਰਿਆਂ ਨੇ ਇਹ ਹੁਣ ਆਪਾਂ ਦੇਖਣਾ ਵੀ ਕਰਨਾ ਕਿ ਨਹੀਂ ਕਰਨਾ ਇਸ ਕਰਕੇ ਗੁਰਬਾਣੀ 'ਚ ਉਹ ਫਿਰ ਸਾਨੂੰ ਧੰਨਾ ਜੀ ਕੀ ਕਹਿੰਦੇ ਨੇ ਕਹਿੰਦੇ ਮੈਂ ਜਦੋਂ ਪ੍ਰੇਮਾ ਭਗਤੀ ਕੀਤੀ ਮੇਰਾ ਮਨ ਮੁਕਤ ਹੋ ਗਿਆ ਫਿਰ ਬੈਠਣ ਲੱਗ ਗਿਆ ਮਨ ਸ਼ਬਦ ਨਾਲ ਜੁੜ ਕੇ ਲਗਾਤਾਰ ਬੈਠੇ ਕਹਿੰਦੇ ਫਿਰ ਜੋਤ ਪ੍ਰਗਟ ਹੋ ਗਈ ਜਿਹਨੂੰ ਕਹਿੰਦੇ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਸਹਿਜ 'ਚ ਸਮਾਧ ਲਗਾਏ ਕਹਿੰਦੇ ਜੋਤ ਸਮਾਈ ਸਮਾਨੀ ਜਾ ਕੇ ਅਛਲੀ ਪ੍ਰਭ ਪਹਿਚਾਨਿਆ ਕਹਿੰਦੇ ਫਿਰ ਮੈਂ ਉਹ ਵਾਹਿਗੁਰੂ ਨੂੰ ਪਛਾਣ ਲਿਆ ਉਹ ਹਰੀ ਨੂੰ ਮੈਂ ਮਿਲਿਆ ਜੋਤ ਸਮਾਈ ਸਮਾਨੀ ਜਾ ਕੇ ਮੇਰੀ ਜੋਤ ਜਾ ਕੇ ਜੋਤ 'ਚ ਮਿਲ ਗਈ ਜਿਹਨੂੰ ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਮਿਲੀ ਸੰਪੂਰਨ ਥੀ ਆਰਾਮ ਉਦੋਂ ਸਾਡਾ ਪੂਰਾ ਹੋ ਗਿਆ ਕੰਮ ਸਾਡਾ ਕੰਮ ਇੱਥੇ ਪੂਰਾ ਹੋਣਾ ਭਗਤੀ ਇੱਥੇ ਸੰਪੂਰਨ ਹੁੰਦੀ ਹੈ ਜਾ ਕੇ ਇਸ ਲਈ ਜਿਹੜੀ ਭਗਤੀ ਹੈ ਧੰਨੇ ਨੇ ਕੀਤੀ ਫਿਰ ਉਹ ਸੰਪੂਰਨ ਕਰ ਲਿਆ ਉਹਨੇ ਜੋਤੀ ਜੋਤ ਕਹਿੰਦੇ ਜੋਤ ਸਮਾਈ ਸਮਾਨੀ ਜਾ ਕੇ ਅਚਲੀ ਪ੍ਰਭ ਪਹਿਚਾਨਿਆ ਜਿਹਨੂੰ ਛਲ ਨਹੀਂ ਕੋਈ ਸਕਦਾ ਅਛਲੀ ਸਾਨੂੰ ਛਲ ਸਕਦਾ ਮਾਇਆ ਛਲਦੀ ਹੈ ਸਭ ਨੂੰ ਸੰਸਾਰ ਮਾਇਆ ਨੇ ਛਲਿਆ ਹੋਇਆ ਪਰ ਮਾਇਆ ਬ੍ਰਹਮ ਨੂੰ ਨਹੀਂ ਛਲ ਸਕਦੀ ਇਸ ਲਈ ਉਹ ਜਿਹੜਾ ਨਾ ਛਲਿਆ ਜਾਣ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਨੂੰ ਕਹਿੰਦੇ ਮੈਂ ਪਛਾਣਿਆ ਜਾ ਕੇ ਮਿਲਿਆ ਅਸਲੀ ਪ੍ਰਭ ਅਛਲੀ ਪ੍ਰਭ ਪਹਿਚਾਨਿਆ ਪਹਿਚਾਣ ਹੋ ਗਈ ਮੇਰੀ ਕਹਿੰਦੇ ਹਰੀ ਨਾਲ ਕਹਿੰਦੇ ਧੰਨੇ ਧੰਨ ਪਾਇਆ ਧਰਨੀ ਧਰ ਮਿਲ ਜਣ ਸੰਤ ਸਮਾਨਿਆ ਕਹਿੰਦੇ ਮੈਂ ਸੰਤਾਂ ਸਾਧੂਆਂ ਦੀ ਸੰਗਤ ਕਰਕੇ ਗੁਰਮੁਖਾਂ ਦੀ ਸੰਗਤ ਕਰਕੇ ਗੁਰੂ ਦੀ ਸੰਗਤ ਕਰਕੇ ਕਹਿੰਦੇ ਮੈਂ ਉਹ ਪਰਮਾਤਮਾ ਨੂੰ ਮਿਲਿਆ ਜਿਹੜਾ ਧਰਤੀ ਦਾ ਮਾਲਕ ਹੈ ਧੰਨੇ ਧੰਨ ਪਾਇਆ ਧਰਨੀ ਧਰ ਕਹਿੰਦੇ ਉਹ ਧਰਨੀ ਧਰ ਜਿਹੜਾ ਧਰਤੀ ਦਾ ਮਾਲਕ ਹੈ ਵਾਹਿਗੁਰੂ ਕਹਿੰਦੇ ਮੈਂ ਉਹਨੂੰ ਪਾਇਆ ਇਸ ਲਈ ਇਹ ਬਾਣੀ ਉਹਨਾਂ ਮਹਾਂਪੁਰਖਾਂ ਦੀ ਹੈ ਜਿਨ੍ਹਾਂ ਨੇ ਪਾਇਆ ਅਤੇ ਅਸੀਂ ਇਹ ਬਾਣੀ ਨੂੰ ਪੜ੍ਹ ਕੇ ਪਾਉਣਾ ਹੈ ਇਸ ਕਰਕੇ ਗੁਰਬਾਣੀ ਦੁਆਰਾ ਖੋਜ ਕਰਨੀ ਹੈ ਹੁਣ ਧੰਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਜਿੱਥੇ ਭਾਈ ਗੁਰਦਾਸ ਜੀ ਧੰਨਾ ਜੀ ਦੀ ਗੱਲ ਕਰਦੇ ਨੇ ਭਗਤਾਂ ਦੀ ਗੱਲ ਕਰਦੇ ਨੇ ਕਲਯੁੱਗ ਦੇ ਵਿੱਚ ਜਿਹੜੇ ਭਗਤ ਪ੍ਰਗਟ ਹੋਏ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਆ ਉਹਨਾਂ ਦੀ ਇਹ ਵਿਚਾਰ ਚੱਲ ਰਹੀ ਹੈ ਹੁਣ ਧੰਨਾ ਜੀ ਦੱਸਦੇ ਨੇ ਵੀ ਕਾਰਨ ਕੀ ਆ ਵੀ ਅਸੀਂ ਕਿਉਂ ਨਹੀਂ ਮਿਲ ਰਹੇ ਫਿਰ ਅੱਗੇ ਜਦੋਂ ਗਿਆਨ ਹੁੰਦਾ ਨਾ ਫਿਰ ਦੁਨੀਆਂ ਨੂੰ ਸਮਝਾਉਂਦੇ ਆ ਭਗਤ ਜਨ ਗੁਰਮੁਖ ਜਨ ਉਹ ਕਹਿੰਦੇ ਭਰਮ ਹੈ ਸਾਡੇ ਅਤੇ ਮਾਲਕ ਦੇ ਵਿਚਕਾਰ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ 'ਚ ਕੂੜ ਦੀ ਪਾਲ ਕਿਹਾ ਕਿਵ ਸਚਿਆਰਾ ਹੋਈਏ ਕਿਵ ਕੂੜਾ ਤੁੱਟੇ ਪਾਲ, ਇਹ ਭਰਮ ਕਿਵੇਂ ਖਤਮ ਹੋਵੇ ਸਾਡਾ। ਉਹ ਫਿਰ ਇਸੇ ਸ਼ਬਦ ਦੇ ਵਿੱਚ ਧੰਨਾ ਜੀ ਕਹਿੰਦੇ ਨੇ, ਭਰਮ ਫਿਰਤ ਬਹੁ ਜਨਮ ਵਿਲਾਨੇ, ਤਨ ਮਨ ਧਨ ਨਹੀਂ ਧੀਰੇ। ਕਹਿੰਦੇ ਭਰਮ ਦੇ ਵਿੱਚ ਕਹਿੰਦੇ ਪਤਾ ਨਹੀਂ ਅਸੀਂ ਪਿੱਛੇ ਕਿੰਨੇ ਕੁ ਜਨਮ ਲਏ, ਨਾ ਤਨ ਅਤੇ ਨਾ ਮਨ ਸਾਡਾ ਟਿਕਿਆ ਨਹੀਂ, ਤਨ ਮਨ ਧਨ ਨਹੀਂ ਧੀਰੇ। ਧੀਰੇ ਮਤਲਬ ਧੀਰਜ ਨਹੀਂ ਮਿਲਿਆ ਸਾਨੂੰ, ਗੁਰੂ ਤੋਂ ਬਿਨਾਂ ਕੋਈ ਧੀਰਜ ਤੁਹਾਨੂੰ ਦੇ ਵੀ ਨਹੀਂ ਸਕਦਾ, ਗੁਰੂ ਤੋਂ ਬਿਨਾਂ ਕੋਈ ਟਿਕਾ ਵੀ ਨਹੀਂ ਸਕਦਾ ਇਸ ਮਨ ਨੂੰ। ਇਸ ਲਈ ਉਹ ਕਹਿੰਦੇ ਬੜੇ ਜਨਮ ਜਿਨ੍ਹਾਂ ਨੇ ਪਿਛਲਾ ਜਨਮ ਦੇਖਿਆ, ਜਦੋਂ ਪਰਮਤ ਫਿਰਤ ਬਹੁਤ ਜਨਮ ਬਿਲ ਲਾਨੇ, ਤਨ ਮਨ ਧਨ ਨਹੀਂ ਧੀਰੇ, ਲਾਲਚ ਬਿਖ ਕਾਮ ਲੁਭਦ ਰਾਤਾ, ਮਨ ਵਿਸਰੇ ਪ੍ਰਭ ਹੀਰੇ ਰਹਾਓ। ਇਹ ਰਹਾਓ ਦੀ ਪੰਗਤੀ ਆ। ਇਹਦੇ 'ਚ ਧੰਨਾ ਜੀ ਕੀ ਕਹਿੰਦੇ ਨੇ, ਕਹਿੰਦੇ ਅਸੀਂ ਲਾਲਚ 'ਚ ਲੱਗੇ ਰਹੇ, ਪਿਛਲੇ ਜਨਮ ਵੀ ਸਾਨੂੰ ਮਨੁੱਖਾ ਜਨਮ ਮਿਲਿਆ, ਪੂਰਾ ਗੁਰੂ ਨਾ ਮਿਲਣ ਕਰਕੇ ਅਸੀਂ ਲਾਲਚ 'ਚ ਲੱਗੇ ਰਹੇ। ਉਂਝ ਭਗਤੀ ਕਰਦਾ ਜੀਵ, ਕਿਉਂਕਿ ਪਿਛਲੇ ਜਨਮਾਂ ਦੀ ਭਗਤੀ ਸੀ ਧੰਨੇ ਦੀ, ਤਾਂ ਹੀ ਤਾਂ ਇੰਨੀ ਜਲਦੀ ਉਹਨਾਂ 'ਤੇ ਕਿਰਪਾ ਹੋਈ। ਇਸ ਅਵਸਥਾ 'ਚ ਜਾਣਾ ਇਹ ਪਿਛਲੀ ਭਗਤੀ ਕੋਈ ਹੁੰਦੀ ਹੈ। ਕਹਿੰਦੇ ਅਸੀਂ ਲਾਲਚ 'ਚ ਸੰਸਾਰ ਦੇ ਪਦਾਰਥ ਇਕੱਠੇ ਕਰਦੇ ਰਹੇ, ਲਾਲਚ ਵਿਖ ਵਿਖ ਕਹਿੰਦੇ ਨੇ ਆ ਸੰਸਾਰ ਦੀ ਸਾਰੀ ਜੋ ਵੀ ਦਿਸਦਾ ਇਹ ਸਭ ਵਿਖੀ ਆ, ਵਿਖ ਮਾਇਆ ਨੂੰ ਕਿਹਾ ਗਿਆ। ਇੱਕ ਪਰਮਾਤਮਾ ਇੱਕ ਮਾਇਆ, ਦੁਨੀਆਂ 'ਚ ਹੋਰ ਕੁਛ ਨਹੀਂ ਹੈਗਾ, ਇੱਕ ਸਤਨਾਮ ਹੈ ਇੱਕ ਮਾਇਆ ਬਸ। ਸਤਨਾਮ ਤੋਂ ਬਿਨਾਂ ਜੋ ਵੀ ਕੁਛ ਉਹ ਮਾਇਆ, ਅਤੇ ਉਹ ਸਾਨੂੰ ਪਰਮਾਤਮਾ ਨਾਲ ਮਿਲਣ ਨਹੀਂ ਦਿੰਦੀ, ਭਾਵੇਂ ਉਹ ਕਿਸੇ ਵੀ ਰੂਪ 'ਚ ਹੋਵੇ। ਇਹ ਗੱਲ ਕਲੀਅਰਲੀ ਸਮਝ ਲਓ, ਵੀ ਬਹੁਤਾ ਬਰੀਕੀ 'ਚ ਜਾਓਗੇ ਤਾਂ ਬਾਣੀ ਪੜ੍ਹ ਲਿਓ, ਖੋਜ ਲਿਓ, ਫਿਰ ਆਉਣਾ ਇੱਥੇ ਹੀ ਪੈਣਾ ਹੈ, ਕਿਉਂਕਿ ਜਿੰਨਾ ਕੁ ਵਾਹਿਗੁਰੂ ਨੇ ਕਿਰਪਾ ਕੀਤੀ ਖੋਜ ਕਰਕੇ ਤੁਹਾਨੂੰ ਤੱਤ ਦੱਸਤਾ ਵੀ ਇੱਕ ਸਤਨਾਮ ਆ ਇੱਕ ਮਾਇਆ ਬਸ, ਹੋਰ ਕੁਛ ਨਹੀਂ ਹੈਗਾ ਦੁਨੀਆਂ 'ਚ। ਜੇ ਤਾਂ ਅਸੀਂ ਸਤਨਾਮ ਨੂੰ ਇਕੱਠਾ ਕਰਦੇ ਹਾਂ, ਨਾਮ ਧੰਨ ਇਕੱਠਾ ਕਰਦੇ ਹਾਂ, ਬੰਦਗੀ ਕਰਦੇ ਹਾਂ, ਫਿਰ ਤਾਂ ਅਸੀਂ ਆਪਣਾ ਕੰਮ ਵੀ ਕਰੀ ਜਾਂਦੇ, ਨਾਲ ਨਾਲ ਸੰਸਾਰ ਦਾ ਕਰਮ ਕਰਨਾ ਹੁੰਦਾ ਧੰਨ ਨੂੰ ਪਾਲਣ ਲਈ। ਜੇ ਅਸੀਂ ਸਿਰਫ ਸੰਸਾਰ ਦਾ ਕਰਮ ਹੀ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਬੰਦਗੀ ਕੋਈ ਨਹੀਂ ਕਰਦੇ, ਕੋਈ ਅਸੀਂ ਆਪਣੇ ਲਈ ਕੋਈ ਕਰਮ ਨਹੀਂ ਕਰਦੇ, ਕੋਈ ਗੁਰਬਾਣੀ ਦੀ ਖੋਜ ਨਹੀਂ, ਕੋਈ ਸਿਮਰਨ ਨਹੀਂ, ਕੋਈ ਬੰਦਗੀ ਨਹੀਂ, ਇਸ ਕਰਕੇ ਫਿਰ ਮਹਾਰਾਜ ਕਹਿੰਦੇ ਤੁਸੀਂ ਇਹ ਜਿਹੜਾ ਇਕੱਠਾ ਕਰ ਰਹੇ ਹੋ ਵਿਖ ਹੈ, ਲਾਲਚ ਵਿਖ ਕਾਮ ਲੁਭਤ ਰਾਤਾ ਮਨ। ਬਾਕੀ ਸਾਡਾ ਮਨ ਇਹ ਪੰਜਾਂ ਦੇ ਵੱਸ ਹੋ ਜਾਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਵਿੱਚ ਲੁਭਾਏ ਮਨ ਰਾਤਾ, ਇਹਨਾਂ 'ਚ ਰੰਗਿਆ ਹੋਇਆ ਸਾਡਾ ਮਨ, ਇਹਨਾਂ ਨੂੰ ਛੱਡਦਾ ਨਹੀਂ। ਤੁਸੀਂ ਦੇਖ ਲਓ ਸਾਡਾ ਮਨ ਇਹ ਪੰਜਾਂ ਨੂੰ ਨਹੀਂ ਛੱਡਦਾ, ਨਾਲੇ ਗਿਆਨ ਵੀ ਹੋ ਜਾਂਦਾ ਕਈ ਵਾਰੀ। ਹੁਣ ਇਹਨਾਂ ਪੰਜਾਂ ਤੋਂ ਖੜਾ ਉਦੋਂ ਛੁੱਟੂਗਾ ਜਦੋਂ ਗੁਰੂ ਦੀ ਗਿਆਨ ਹਿਰਦੇ 'ਚ ਵਸੂਗਾ, ਜਦੋਂ ਗਿਆਨ ਸਾਡੇ ਮਨ 'ਚ ਵਸੂਗਾ ਫਿਰ ਇਹਨਾਂ ਪੰਜਾਂ ਤੋਂ ਖੜਾ ਛੁੱਟੂਗਾ। ਫਿਰ ਇਹ ਪੰਜ ਜਿਹੜੇ ਨੇ ਇਹਨਾਂ ਵੱਲ ਸਾਡਾ ਮਨ ਦੌੜੂ ਨਹੀਂ, ਫਿਰ ਸਾਡਾ ਮਨ ਗੁਰੂ ਵੱਲ ਭੱਜੂਗਾ। ਤਾਂ ਕਰਕੇ ਕਹਿੰਦੇ ਲਾਲਚ 'ਚ ਮਨ ਰੰਗਿਆ ਹੋਇਆ, ਬਿਸਰੇ ਹਰ ਪ੍ਰਭ ਹੀਰੇ, ਜਿਹੜਾ ਹੀਰਾ ਹੈ ਹਰੀ ਹੈ ਉਹਨੂੰ ਛੱਡ ਕੇ ਅਸੀਂ ਦੂਜੇ ਪਾਸੇ ਦੌੜੇ ਫਿਰਦੇ ਹਾਂ। ਮਹਾਰਾਜ ਕਹਿੰਦੇ, ਭਗਤ ਰਵਿਦਾਸ ਜੀ ਵੀ ਇੱਕ ਥਾਂ 'ਤੇ ਦੱਸਦੇ ਨੇ, ਕਹਿੰਦੇ ਜੇ ਹਰੀ ਹੀਰੇ ਨੂੰ ਛੱਡ ਕੇ ਕਹਿਣਾ ਕੋਈ ਦੂਜੇ ਦੀ ਆਸ ਕਰੇ, ਦੂਜੇ 'ਤੇ ਕਿਸੇ ਨੂੰ ਭਰੋਸਾ ਹੋਵੇ, ਕਿਸੇ ਬੰਦੇ 'ਤੇ ਵੀ ਭਾਵੇਂ ਭਰੋਸਾ ਹੋਵੇ, ਭਾਵੇਂ ਕਿੱਡਾ ਮਰਜ਼ੀ ਵੱਡਾ ਹੋਵੇ, ਇੱਕ ਹਰੀ ਨੂੰ ਛੱਡ ਕੇ, ਵਾਹਿਗੁਰੂ ਨੂੰ ਛੱਡ ਕੇ, ਕਹਿੰਦੇ ਵਾਹਿਗੁਰੂ ਨੂੰ ਛੱਡ ਕੇ ਜਿਹੜਾ ਦੂਜੇ 'ਤੇ ਭਰੋਸਾ ਕਰਦਾ ਨਾ ਉਹ ਜਨਮ ਦੁਆਰਾ ਉਹਨੂੰ ਮਿਲਦਾ ਹੀ ਮਿਲਦਾ। ਗੁਰਬਾਣੀ 'ਚ ਫਰਮਾਨ ਕਰਦੇ ਨੇ ਭਗਤ ਰਵਿਦਾਸ ਜੀ, ਕਹਿੰਦੇ ਹਰ ਸਿਉਂ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਗੇ ਸੱਤ ਭਾਖ ਹੈ ਰਵਿਦਾਸ। ਕਹਿੰਦੇ ਸੱਚ ਕਰਕੇ ਜਾਣ ਲਓ ਦੁਨੀਆਂ ਦੇ ਲੋਕੋ, ਜੋ ਮੈਂ ਲਿਖਤਾ ਸੱਚ ਹੈ। ਇੱਕ ਹਰੀ 'ਤੇ ਭਰੋਸਾ ਰੱਖਣਾ, ਵਾਹਿਗੁਰੂ 'ਤੇ ਭਰੋਸਾ ਰੱਖਣਾ, ਇਹ ਭਗਤਾਂ ਨੂੰ ਵਾਹਿਗੁਰੂ ਜੀ 'ਤੇ ਭਰੋਸਾ ਸੀ, ਇਸ ਕਰਕੇ ਇਹਨਾਂ ਨੇ ਗੁਰੂ ਦੇ ਬਚਨ ਮੰਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹ ਗੁਰੂ ਦੇ ਬਚਨ ਨੇ, ਇਹਨਾਂ ਬਚਨਾਂ ਨੂੰ ਸੁਣਨਾ ਹੈ, ਮੰਨਣਾ ਹੈ ਅਤੇ ਕਮਾਉਣਾ ਹੈ। ਭਰੋਸਾ ਵਾਹਿਗੁਰੂ ਜੀ 'ਤੇ ਆਪੇ ਹੀ ਬਣ ਜਾਊਗਾ ਤੁਹਾਨੂੰ, ਫਿਰ ਤੁਹਾਨੂੰ ਭਰੋਸਾ ਇੱਕ 'ਤੇ ਹੋਊਗਾ। ਏਕਾ ਟੇਕ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਇਸ ਲਈ ਕਹਿੰਦੇ ਮਨ ਜਿਹੜਾ ਹਰੀ ਹੀਰੇ ਨੂੰ ਛੱਡ ਕੇ ਇਹ ਸੰਸਾਰ ਦੀ ਵਿਖ ਇਕੱਠੀ ਕਰਦਾ, ਵਿਖ ਫਲ ਮਿੱਠੇ ਲੱਗੇ ਮਨ ਬੌਰੇ ਚਾਰ ਵਿਚਾਰ ਨ ਜਾਣਿਆ। ਇਹ ਜਿਹੜੀ ਵਿਖ ਹੈ ਮਾਇਆ ਹੈ ਇਹਦੇ ਕਰਕੇ ਚਾਰ ਵਿਚਾਰ ਸਾਨੂੰ, ਜਿਹੜੀ ਗੁਰਬਾਣੀ ਦੀ ਵਿਚਾਰ ਹੈ ਬਹੁਤ ਔਖੀ ਹੈ ਹਿਰਦੇ 'ਚ ਵਸਾਉਣੀ, ਮੇਰਾ ਆਪਣਾ ਤਜਰਬਾ ਹੈ। ਇਹ ਗੁਰਬਾਣੀ ਦੀ ਵਿਚਾਰ ਨੂੰ ਇੱਕ ਇੱਕ ਸ਼ਬਦ ਨੂੰ ਕਈ ਕਈ ਵਾਰ ਦ੍ਰਿੜ ਕਰਦੇ ਹਾਂ, ਉਹ 'ਚੋਂ ਫਿਰ ਕਿਤੇ ਥੋੜ੍ਹੀ ਜਿਹੀ ਸਮਝ ਆਉਂਦੀ ਵੀ ਯਾਰ ਗੱਲ ਤਾਂ ਆ ਹੈ। ਤਾਂ ਕਰਕੇ ਕਹਿੰਦੇ ਚਾਰ ਵਿਚਾਰ ਨਾ ਜਾਣਿਆ, ਗੁਰੂ ਦੀ ਵਿਚਾਰ ਨੂੰ ਜਾਣਿਆ ਨਹੀਂ ਦੁਨੀਆ ਨੇ। ਉਂਝ ਗੁਰੂ ਨੂੰ ਗੁਰੂ ਤਾਂ ਮੰਨਦੇ ਨੇ ਪਰ ਗੁਰੂ ਦੀ ਵਿਚਾਰ ਨਹੀਂ ਆਉਂਦੀ ਸਾਨੂੰ। ਜੇ ਕਿਸੇ ਨੂੰ ਪੁੱਛ ਲਓ ਤੁਹਾਡਾ ਗੁਰੂ ਕੀ ਉਪਦੇਸ਼ ਦਿੰਦਾ, ਅਸੀਂ ਕਹਿੰਦੇ ਜੀ ਪਤਾ ਨਹੀਂ, ਕਿਉਂਕਿ ਗੁਰਬਾਣੀ ਤਾਂ ਕਿਤੇ ਪੜ੍ਹੀ ਨਹੀਂ, ਸੁਣੀ ਨਹੀਂ, ਵਿਚਾਰੀ ਨਹੀਂ। ਇਸ ਕਰਕੇ ਗੁਰੂ ਦੇ ਗਿਆਨ ਤੋਂ ਬਿਨਾਂ ਮਨ ਨਹੀਂ ਟਿਕਣਾ। ਗਿਆਨ ਕਾ ਵੱਧਾ ਮਨ ਰਹੇ ਫਿਰ ਧਿਆਨ 'ਚ ਜਾਊਗਾ, ਧਿਆਨ ਦੁਆਰਾ ਹੀ ਫਿਰ ਇਹ ਸ਼ਬਦ ਨਾਲ ਜੁੜੂਗਾ, ਹਰੀ ਨਾਲ ਜੁੜੂਗਾ, ਵਾਹਿਗੁਰੂ ਨਾਲ ਜੁੜੂਗਾ। ਤਾਂ ਕਰਕੇ ਕਹਿੰਦੇ ਇਹ ਮੇਰਾ ਮਨ ਸੀ, ਇਹ ਵਿਕ ਫਲ ਇਕੱਠਾ ਕਰਦਾ ਰਿਹਾ, ਇਹ ਸੰਸਾਰ ਦੇ ਵਿੱਚ ਆਹ ਜਿਹੜੀ ਗੁਰੂ ਦੀ ਵਿਚਾਰ ਆ ਧੰਨਾ, ਕਹਿੰਦਾ ਇਹ ਮੈਨੂੰ ਸੁਣਨ ਨੂੰ ਪਹਿਲਾਂ ਮਿਲੀ ਨਹੀਂ। ਧੰਨਾ ਤਾਂ ਉਧਰਿਆ ਜਦੋਂ ਗੁਰੂ ਨੇ ਉਹਨੂੰ ਉਹ ਗਿਆਨ ਦਿੱਤਾ ਜਿਹਨੂੰ ਬ੍ਰਹਮ ਗਿਆਨ ਕਹਿੰਦੇ ਨੇ ਗੁਰਬਾਣੀ 'ਚ। ਸੋ ਸਤਿਗੁਰ ਦੀ ਕਿਰਪਾ ਦੁਆਰਾ ਇਹ ਤੋਂ ਅੱਗੇ ਕੱਲ੍ਹ ਵਿਚਾਰ ਕਰਾਂਗੇ, ਕਿਉਂਕਿ ਇਹ ਭਗਤਾਂ ਦਾ ਜੀਵਨ ਆਪਾਂ ਵਿਚਾਰ ਕਰ ਰਹੇ ਹਾਂ। ਕੱਲ੍ਹ ਨਾਮਦੇਵ ਜੀ ਦਾ ਪਹਿਲਾਂ, ਫਿਰ ਭਗਤ ਕਬੀਰ ਜੀ ਦਾ, ਅਤੇ ਅੱਜ ਭਗਤ ਤੰਨਾ ਜੀ ਦੀ, ਅਤੇ ਅੱਗੇ ਸਧਨਾ ਜੀ ਦਾ ਵਿਚਾਰ ਕਰਾਂਗੇ, ਕਿਉਂਕਿ ਆਪਣਾ ਜਿਹੜਾ ਸਮਾਂ ਹੈ ਉਹ ਸਮਾਪਤ ਹੈ। ਗੁਰਬਾਣੀ ਅਗਾਧ ਬੋਧ ਹੈ, ਭਾਈ ਗੁਰਦਾਸ ਦੀਆਂ ਵਾਰਾਂ ਵੀ ਅਗਾਧ ਬੋਧ ਨੇ। ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ, ਆਓ ਅੱਗੇ ਸਮਾਂ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਇਹ ਹਉਮੈ ਖਤਮ ਕਰਨ ਲਈ ਅਸੀਂ ਸਿਮਰਨ ਕਰਨਾ। ਹਉਮੈ ਹੀ ਸਾਡੇ ਅਤੇ ਮਾਲਕ ਦੇ ਵਿਚਕਾਰ ਕੂੜ ਦੀ ਪਾਲ ਹੈ ਜਿਹੜੀ ਕਿ ਦਿਸਦੀ ਨਹੀਂ। ਗੁਰੂ ਕਿਰਪਾ ਕਰੇ, ਆਓ ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਸਰਵਣ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਸਮਾਂ ਹੈ ਵਾਹਿਗੁਰੂ ਸਿਮਰਨ ਜਾਪ ਦਾ। ਆਪਣੀਆਂ ਮਨਮਿਰਤੀਆਂ ਨੂੰ ਇਕਾਗਰ ਕਰਕੇ ਆਪਣੀ ਸੁਰਤ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰੀਏ। ਗੁਰਮੁਖ ਪਿਆਰੇ ਆ ਚੁੱਕੇ ਨੇ, ਉਹਨਾਂ ਪਾਸੋਂ ਵਾਹਿਗੁਰੂ ਸਿਮਰਨ ਜਾਪ ਸਾਰੇ ਰਲ ਮਿਲ ਕੇ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
2: ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿੱਕੀ ਗੋਦਾ ਨਿੱਕ ਮਾਣ ਰਹੀ। ਗੁਰੂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਾਹਿਬ ਸੰਗਤ ਜੀ, ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਬਹੁਤ ਹੀ ਵੱਡੇ ਪਾਕ, ਜੋ ਗੁਰੂ ਕਿਰਪਾ ਦੁਆਰਾ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਮਹਾਰਾਜ ਸਮਝਾਉਂਦੇ ਨੇ ਆਪੇ ਸੰਗਤ ਸਦ ਬਹਾਲੇ, ਆਪੇ ਵਿਦਾ ਕਰਾਵੇ। ਮਹਾਰਾਜ ਕਹਿੰਦੇ ਜਿਨ੍ਹਾਂ ਜੀਵਾਂ 'ਤੇ ਮੈਂ ਕਿਰਪਾਲੂ ਦਿਆਲੂ ਹੋ ਜਾਂਦਾ, ਕਹਿੰਦੇ ਉਹਨਾਂ ਜੀਵਾਂ ਨੂੰ ਮੈਂ ਸੰਗਤ ਵਿੱਚ ਲੈ ਕੇ ਆਉਂਦਾ। ਕਿਹੜੀ ਸੰਗਤ ਵਿੱਚ? ਮਹਾਰਾਜ ਕਹਿੰਦੇ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ ਸਤਿਗੁਰ ਦੀ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਬਜਾਏ ਜੀ। ਮਾਲਕ ਦਾ ਹੁਕਮ ਹੀ ਇੱਕ ਆ ਕਿ ਸੰਗਤ ਵਿੱਚ ਆ ਕੇ ਨਾਮ ਜਪਣਾ। ਸਵਾ ਗੁਰੂ ਪੈਰੀ ਸਤਸੰਗ ਜੀ, ਗੁਰੂ ਨੇ ਸਤਸੰਗਤ ਬਖਸ਼ੀ, ਆਓ ਨਾਮ ਜਪੀਏ, ਸਾਰਿਆਂ ਨੇ ਕਿਰਪਾ ਕਰਨੀ ਰਸਾਂ ਦੁਆਰਾ ਬੋਲ ਕੇ ਜਪਣਾ। ਆਓ ਜੀ ਗੁਰੂ ਪੈਰੀ ਸਤਸੰਗ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

वाहे गुरु, वाहे गुरु, वाहे गुरु, वाहे गुरु, वाहे गुरु, वाहे

वाहे गुरु, वाहे गुरु, वाहे गुरु, वाहे

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸਮਝਾਉਂਦੇ ਨੇ, ਹਰ ਹਰ ਨਾਮ ਜਪੋ ਮਨ ਮੇਰੇ, ਜਿੱਤ ਸਦਾ ਸੁੱਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿੱਤ ਸਿਮਰਤ ਸਭ ਕਿਲ ਵਿਖ ਪਾਪ ਲਹੰਤੀ। ਕਹਿੰਦੇ ਮਾਲਕ ਦਾ ਨਾਮ ਜਪਾਂਗੇ, ਕਹਿੰਦੇ ਸਦਾ ਹੀ ਸੁੱਖ ਮਿਲੇਗਾ। ਕਹਿੰਦੇ ਉਹ ਮਾਲਕ ਦਾ ਨਾਮ ਜਪਾਂਗੇ, ਇਹ ਮਨ ਤੋਂ ਜਨਮਾਂ ਜਨਮਾਂ ਦੇ ਪਾਪ ਲੈ ਜਾਣਗੇ। ਕਿਉਂਕਿ ਜਿੰਨਾ ਚਿਰ ਇਹ ਮਨ ਆ ਜਿਹੜਾ ਪਿਓਰ ਨਹੀਂ ਹੁੰਦਾ, ਇਹਨੇ ਉੱਧਰ ਨਹੀਂ ਜਾਣਾ। ਕਿਉਂਕਿ ਜਿਹਨੂੰ ਮਨ ਨੇ ਮਿਲਣਾ, ਉਹ ਵੀ ਨਿਰਮਲ ਆ। ਮਹਾਰਾਜ ਕਹਿੰਦੇ ਮਨ ਨੂੰ ਨਿਰਮਲ ਕਰ ਲਓ ਤਾਂ ਉਹ ਨਿਰਮਲੇ ਨਾਲ ਮਿਲਾਪ ਹੋ ਜਾਏਗਾ। ਮਹਾਰਾਜ ਸਮਝਾਉਂਦੇ ਨੇ, ਪ੍ਰਭ ਮੇਰਾ ਸਦਾ ਨਿਰਮਲਾ, ਮਨ ਨਿਰਮਲ ਹੀ ਪਾਇਆ ਜਾਏ। ਉਹਦੇ ਲਈ ਮਹਾਰਾਜ ਕਹਿੰਦੇ ਫਿਰ ਸਿਮਰਨ ਕਰ ਲਓ। ਕਹਿੰਦੇ ਜੇ ਮਨ ਪਿਓਰ ਕਰਨਾ, ਨਿਰਮਲ ਕਰਨਾ, ਤਾਂ ਉਹ ਮਾਲਕ ਦਾ ਨਾਮ ਜਪਣਾ ਪੈਣਾ। ਤਾਂ ਹੀ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਕਹਿੰਦੇ ਜਿੰਨਾ ਨਾਮ ਜਪਾਂਗੇ, ਉਹਨਾਂ ਇਹ ਮਨ ਪਿਓਰ ਹੋਏਗਾ, ਇਹ ਮਨ ਤੋਂ ਮੈਲ ਲੱਥ ਜਾਏਗੀ। ਫਿਰ ਇਹ ਸਦਾ ਹੀ ਮਹਾਰਾਜ ਕਹਿੰਦੇ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਕਹਿੰਦੇ ਫਿਰ ਤੂੰ ਸਦਾ ਹੀ ਮਾਲਕ ਦੇ ਨਾਲ ਰਹਿ। ਸੋ ਵੱਡੇ ਭਾਗ ਨੇ ਗੁਰੂ ਪਿਆਰੇ ਸਾਧ ਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਨੇ ਪਾਰ ਬਖਸ਼ਿਸ਼ ਕੀਤੀ ਆ, ਸਤ ਸੰਗਤ ਦੀਆਂ ਕੜੀਆਂ ਬਖਸ਼ੀਆਂ ਨੇ। ਸਤਿਗੁਰ ਨੇ ਸਾਡੇ 'ਤੇ ਕਿਰਪਾ ਕਰਕੇ, ਰਹਿਮਤ ਕਰਕੇ, ਆਪਣੀ ਗੋਦ ਵਿੱਚ ਬਿਠਾ ਕਰਕੇ ਆਪਣਾ ਨਾਮ ਜਪਾਇਆ। ਕੋਟਾਨ ਕੋਟ ਸ਼ੁਕਰ ਉਸ ਮਾਲਕ ਦਾ, ਕਾਲ ਪੁਰਖ ਵਾਹਿਗੁਰੂ ਦਾ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹਿਣ, ਸਤ ਸੰਗਤ ਬਖਸ਼ਦੇ ਰਹਿਣ, ਆਪਣਾ ਨਾਮ ਜਪਾਉਂਦੇ ਰਹਿਣ। ਗੁਰੂ ਪਿਆਰੇ ਸਾਧ ਸੰਗਤ ਜੀ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਕਾਲ ਪੁਰਖ ਵਾਹਿਗੁਰੂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸੰਪਰਕਾ ਗੁਰੂ ਨਾਨਕ ਲਈ ਦਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ ਸਭ ਥਾਈ ਹੋਇ ਸਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਾਇ

ਸਜਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ

ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸਵਾਰਤੀ ਹੋਏ, ਹਰ ਚਰਨ ਕਮਲ ਮਕਰੰਦ

ਪੁਨਵੱਡਾਹੇ ਕਰ ਡੰਡੌਤ ਪੁਨਵੱਡਾਹੇ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾਹੇ ਜਿਉਂ ਜਿਉਂ ਚਲੈ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸ੍ਰੀ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਭਵ ਖੰਡਾਹੇ ਅਵਿਨਾਸੀ ਕੁਰਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਹਾਇਆ ਗਏ ਬਸਨ ਸੁਹੇਲਾ ਔਦ ਕਟੈ ਦਿਨ ਸਰੈ ਨਾਰੇ ਮਨ ਗੁਰਮਿਲ ਰਾਗ ਸਵਾਰੇ ਰਹਾਉ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਇਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ

ਰਾਜ ਆਪ ਜੀ ਦਾ ਕੂਟਾਨ ਕੂੜ ਧਨਵਾਰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ

ਕਰੋ ਜੀ। ਪ੍ਰਕਾਸ਼ ਸਥਾਨਾਂ ਤੋਂ ਚਲ ਕੇ ਸੁਖਿਆ ਸਨੇ ਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ।

ਕੁਰਸੋ ਝਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ ਦਾਨ ਤੇਰਾ ਘਾਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕਾ ਦੁੱਖ ਅੰਧੇਰਾ ਉੱਠ ਗਿਆ ਗੁਣ

ਸਾਂਝ ਕਰੀ ਜੈ ਗੁਣ ਹੈ ਕੇਰੀ, ਛੋੜ ਅਵਗੁਣ ਚੱਲੀਐ। ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮਲੀਐ। ਜਿੱਥੈ ਜਾਏ ਬਹੀਐ, ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ।

ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਨਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਸਹਿਸ ਸਿਆਣਪਨ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਰ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮਾਂ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਣ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ

ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾ ਔਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ।

ਤੀਰਥ ਨਹਾਵਾ ਜੇ ਤੁਸ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇ ਤੀਸਰ ਠੋਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰੁਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛਾਏ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਰ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੋ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਭੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪਾਂ ਨਾਸ ਸੁਣਿਆ ਈਸ਼ਰ ਬਰਮੈਨ ਸੁਣਿਆ ਮੁਕਸਲਾ ਹਨੁਮੰਤ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪਾਂ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪਾਂ ਨਾਸ

ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸੁ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖੁ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿਮਾਨ, ਪੰਚ ਹੈ ਪੰਚੇ ਸੁਹ ਹੇ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਦੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ

ਤਿਸ ਤੇ ਪਹਾੜ ਤਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ। ਏ ਉਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾ ਜਾਣੇ ਕੌਣ ਕੂਤ ਕੀਤਾ ਪਸਾਓ ਕੋ ਕਵਾਓ ਤਿਸ ਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਹਾ ਵਿਚਾਰ।

ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੁਖ ਭਕਸਾਰ, ਅਸੰਖ ਮੋਹਨ ਲਿਵਲਾਏ ਤਾਰ।

ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰਜਾ ਹਿਜੋਰ, ਅਸੰਖ ਗੜ ਵੱਡ ਹੱਤਿਆ ਕਮਾਹਿ, ਅਸੰਖ ਪਾਪੀ ਪਾਪ ਕਰਜਾਹਿ, ਅਸੰਖ ਕੂੜਿਆਰ ਕੂੜੇ ਫਿਰਾਹਿ, ਅਸੰਖ ਮਲੀਸ਼ ਮਲ ਭਖ ਖਾਹਿ, ਅਸੰਖ ਨਿੰਦਕ ਸਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ।

ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸੁਅਸਤ ਆਤਮਾਣੀ ਬਰਮਾਓ ਸਤ ਸੁਹਾਣ ਸਦਾ ਮਨਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾਹੁ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾ ਨਾ ਪਾਤਾ ਲੱਖ ਆਗਾ ਸਾਂ ਆਗਾ ਉਸ ਓੜ ਓੜ ਭਾਲ ਥੱਕੇ ਵੇਦ ਕਹਿਨ ਕਵਾਤ ਸਹਿ ਸਠਾਰੈ ਕਹਿਨ ਕਤੇ ਬਾਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾ ਲਾਹੀ ਸਾ ਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨੀ ਜੇ ਤਿਸ ਮਨਹੋ ਨਾ ਵਿਸਰਹੈ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨੇ ਦੇਣ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰੁ ਅੰਤ ਨਾ ਜਾਪੈ ਪਾਰਾ ਵਾਰੁ ਅੰਤ ਕਾਰਨ ਕੀਤੇ ਬਿਲ

ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲੋ ਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣੋ ਆਖੇ ਪੜੈ ਆਖੇ ਪੜੇ ਕਰਹਿ ਵਕਿਆਣ ਆਖੇ ਬਰਮੀ ਆਖੇ ਇੰਦ ਆਖੈ ਕੋ ਪੀਤੈ ਗੋਬਿੰਦ ਆਖੈ ਈਸਰੂ ਆਖੈ ਸਿਧੇ ਆਖੈ ਕੀਤੇ ਕੀਤੇ ਬੁੱਧ ਆਖੈ ਦਾਨ ਆਖੈ ਦੇਵ ਆਖੈ ਸੁਰ ਨਰ ਮੋਨ ਜਨ ਸੇਵ ਕੀਤੇ ਆਖੈ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾਂ ਆਖਣ ਸਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੂੰ ਪਾਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ

ਨਰ ਜਾਈ। ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰ ਹੈ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ।

ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੰਦ ਸਿੱਧ ਅਵਰਾ ਸਾਧ।

ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹੁ ਲੱਖ ਹੋਹੇ ਲੱਖ ਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਏਤਰਾ ਹੇ ਪਤ ਪਵਣੀਆਂ ਚੜੀਏ ਹੋਏ ਇੱਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਏ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ,

ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ।

ਪ੍ਰਵਣ ਨਦਰੀ ਕਰਮ ਪਵੈ ਨਿਸ਼ਾਨ ਕਟ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਵੇਹੋ ਧਰਮ ਗਿਆਨ ਖੰਡ ਕਾ ਵੱਖ ਹੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ।

ਵੇਖੈ ਵੇਖੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰੂ, ਜਤ ਪਾਵਾਰਾ ਧੀਰਜ ਸੁਨਿਆਰੂ, ਐਰਣ ਮਤ ਵੇਦ ਹਥਿਆਰ। ਪਾਉ ਖਲਾ ਅਗਨ ਤਪਤਾਉ, ਭਾਂਡਾ ਪਾਉ ਅੰਮ੍ਰਿਤ ਤਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ।

ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਖਤ ਕੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤ ਹੋਜ ਕਹਿ ਜਾਇ ਕੋਟ ਇੰਦਰ ਇੰਦਰਾਣ ਸਾਹ ਸਾਹਣ ਗਣਿਜੈ ਤ੍ਰੇ ਭਵਨ ਮਹੀਰ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ ਤੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤਾਂ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਅਕਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਅਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹ ਨਮਸਤਾਂ ਢਾਹੇ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੋਏਕਾ ਨਮਸਤਾਂ ਅਨੇਕਾਂ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸੇ ਨਮਸਤਾਂ ਨਿਰਪੇਸ਼ੇ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਘਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਅਥਾਪੇ ਨਮਸਤਾਂ ਤ੍ਰਿਮਾਨੇ ਨਮਸਤਾਂ ਨਿਦਾਨੇ ਨਮਸਤਾਂ ਅਗਾਹ ਨਮਸਤਾਂ ਬਾਹ ਨਮਸਤਾਂ ਤ੍ਰਿਵਰਗੇ ਨਮਸਤਾਂ ਸਰਗੇ ਨਮਸਤਾਂ ਨਮਸਤਾਂ ਪ੍ਰਭੋਗੇ ਨਮਸਤਾਂ ਸੋਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਰਮੇ ਨਮਸਤਾਂ ਜਲਾਸਰੇ ਨਮਸਤਾਂ ਨਿਰਾਸਰੇ ਨਮਸਤਾਂ ਅਜਾਤੇ ਨਮਸਤਾਂ ਅਪਾਤੇ ਨਮਸਤਾਂ ਮਜਵੇ ਨਮਸਤਸਤਜਵੇ ਅਦੇਸੰ ਅਦੇਸੇ ਨਮਸਤਾਂ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸ ਦੇਵੈ ਨਮਸਤੰ ਅਪੇਵੈ ਨਮਸਤੰ ਜਨਮੇ ਨਮਸਤੰ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਪਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਵਰਨੇ ਨਮਸਤੰ

ਜਨ ਮਰਨ ਬਹੀਮ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਹ ਕੇ ਵਿਖੈ ਜਗ ਜਾਪ ਪੈਂਦੇ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬਿਸਵਰ ਚਿਓ ਸਵਯੰ ਭਵਗੰਡ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖਾ ਦੇ ਧਰਮ ਧਾਮ ਸੋ ਭਰਮ ਰਹਿਤਾ ਭੂਤ ਅਲੱਖ ਅਭੇ ਸੰਗ ਰਾਗ ਨਾਰੰਗ ਜਾ ਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਯਾਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨ ਜਾਣਹੀ ਜੇ ਰੂਪ ਰੰਗਰ ਰੇਖ ਪਰਮ ਵੇਦ ਪੁਰਾਨ ਜਾ ਕਹਿ ਨੇਤ ਭਗਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨ ਆਵਹੀ ਬਹੁ ਚਿਤ ਮਦ ਭਾਰ ਛੰਦ ਤੁਐ ਪ੍ਰਸਾਦ ਗੁਣ ਗਰਮ ਉਦਾਰ ਮਹਿਮਾ ਅਪਾਰਿਆ ਸੁਨੇ ਅਭੰਗ ਉਪਮਾ ਨੰਗਨ ਭਉ ਪ੍ਰਕਾਸ਼ ਨਿਸ਼ਨਿਆ

न सत्रे न मित्रे न परमं न पित्रे न कर्मं न काये जन्म अजाय न चित्रे न मित्रे प्रेह पवित्रे प्रतिसे अदिसे अदृशे अकृशे भगवती छंद त्वे प्रसाद कहते के आशिज देसे क्या पिज पेसे क्या गंज कर्म क्या पंच परम क्या पिज लोक है के आदित सुख है के अवधूत भरने के विभूत करने के राजन प्रवाह के धर्म तो जा है के आशोक भरने के सर्वा भरने के जगत कृति है के शत्रंग क्षत्रिय है के ब्रह्म स्वरूप है के अनुभव रूप है के आद अदेव है के आप अपेव है के चित्रंग महीने के एक अधीन है ਕਿਰੋ ਜੀ ਰਜਾ ਕਰੀ ਮੇਰੇ ਹੱਕ ਕਿ ਪਾਕ ਦੀ ਐਬ ਹੈ ਕਿ ਗੈਬੁਲ ਗੈਬ ਹੈ ਕਿ ਆਬੁਲ ਗੁਨਾਹ ਹੈ ਕਿ ਸਾਹ ਅਨਸਾਹ ਹੈ ਕਿ ਕਾਰਨ ਪੁਨਿੰਦੈ ਕਰੋ ਜੀ ਦਿਆਂਦੈ ਕਿ ਰਾਜ ਕਰੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਮੰ ਕਲੀ ਹੈ ਕਿ ਸਰਮੰ ਦਲੀ ਹੈ ਕਿ ਸਰਵਤਰ ਮਾਨੀ ਇੱਕ ਸਰਵਤਰ ਦਾਨੀ ਇੱਕ ਸਰਵਤਰ ਗਾਉਣੇ ਇੱਕ ਸਰਵਤਰ ਪਾਉਣੇ ਇੱਕ ਸਰਵਤਰ ਦੇਸਾ ਇੱਕ ਸਰਵਤਰ ਭੇਸਾ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਸਰਵਤਰ ਜਾਪੀ ਹੈ ਕੇ ਸਰਵਤਰ ਥਾਪੀ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਗ ਕਲੀਮੇ ਕੇ ਪਰਮੰ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਉਲ ਵਜੂ ਹੈ ਤਮਾਮੁਲ ਰੁਜੂ ਹੈ ਹਮੇ ਸੁਨ ਸੁਲਾਮ ਮੈਂ ਸਲੀ ਖਤਮੁ ਦਾਮ ਮੈਂ ਗਨੀ ਮੁਲ ਸਿਕਸਤ ਹੈ ਗਰੀਬ ਉਲ ਪਰਸਤ ਹੈ ਬਿਲੰਦ ਉਲ ਮਕਾਨ ਹੈ ਜਮੀਨ ਉਲ ਜਮਾਨ ਹੈ ਤਮੀਨ ਉਲ ਤਮਾਮ ਹੈ ਰੁਜੂਲ ਨਿਧਾਨ ਹਰੀ ਫੁਲਾ ਜੀ ਮੇਰੇ ਜਾ ਇੱਕ ਯਕੀਨੇ ਅਨੇਕ ਉਲ ਤਰੰਗ ਹੈ ਅਭੇਦ ਹੈ ਭੰਗ ਹੈ ਅਜੀ ਜੁਣ ਨਿਵਾਜ ਹੈ ਗਨੀ ਮੁਲਕ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਉਲ ਸਲਾਮ ਹੈ।

ਸੁਭੰਗ ਸਰਬ ਭਾਗੇ ਸੁ ਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਸ਼ਜ ਹੈ ਆਸ਼ੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਨਿਰੁਕਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ

ਹਿਰਾਸ ਫਿਕਨ ਹੈ, ਕਲੰਕੰ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜਾਇ ਕ੍ਰੀਮ ਹੈ, ਸਮਸਤੁਲ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕਮ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ।

ਦਾਮਿਆਂ ਜੱਜੇ ਅੰਗ ਆ ਸੁਨੇ ਭੰਗ ਉਪਮਾ ਅਪਾਰ ਗਤ ਮਿਤੀ ਉਧਾਰ ਜਲ ਥਲਿਆ ਮੰਡ ਜਦ ਦਿਸ ਵਿਸਿਆ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤਿਆਂ ਭਵਿਆ ਨਾਸ ਧ੍ਰਿਤ ਧਰਤੋ ਰਾਸਿਆ ਜਾਨ ਵਾਹੋ ਏਕੈ ਸਦਾਹੋ ਓਂਕਾਰ ਯਾਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮੀਅਨ ਛਿੰਜ ਗਾਤ ਅਜ ਜਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਅਪਾਰ ਆ ਢੀਠ ਧਰਮ ਅਤ ਢੀਠ ਕਰਮ ਅਣਵਰਣ ਅਨੰਤ ਦਾਤਾ ਮਹੰਤੋ।

दुकालं प्रणासी दयालं स्वरूपे सदा।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਗ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂਤੇ ਕ੍ਰਤੀ ਬਿਨੂ ਏ ਕ੍ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗਾਉਣ ਖਾਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬੇਦਨ ਆਪ ਸੀਸ ਨਾ ਜਾਤ ਵਿਚਾਰੇ ਇੱਤੇ ਭੈ ਤੋ ਕਹਾਂ ਪੈ ਭੂਪ ਤੋ ਅੰਤ ਕਉ ਨੰਗੇ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦੇ ਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦਇਆ ਦਮਦਾਨ ਸੁਸੰਜਮ ਨੇ ਮਨੇਕ ਬਸੇਖੈ ਵੇਦ ਪੁਰਾਨ ਕਤੇਬ ਪੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੂ ਏਕ ਨ ਲੇਖੈ ਸ਼ੁੱਧ ਸੁਪਾਹ ਦੁਰੰਤ ਦੁਬਾਹ ਸੁਸਾ ਸੁਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖਾ ਲੈ ਨਾ ਲੈਂਗੇ ਤੋਰ ਅਰੀਨ ਮਰੋਰ ਮਵਾਸ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਭਰੇ ਆਰਿਆ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨ ਵਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਥਾਪ ਥਪੈਂਗੇ ਪੁਨ ਪ੍ਰਤਾਪ ਪਨ ਬਾੜ ਜੈ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਹ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈਵ ਲੋਕ ਚਪੈਂਗੇ

ਕਹੂੰ ਫੂਲ ਰਾਜਾ ਹੋਇਆ ਬੈਠਾ, ਕਹੂੰ ਸਿਮਟ ਭਇਓ ਸ਼ੰਕਰ, ਕੈਠਾ ਸਿਗਰੀ ਸ੍ਰਿਸ਼ਟ ਦਿਖਾਏ, ਅਚੰਭ ਹੋਇਆ ਜੁਗਾ ਸਰੂਪ ਸੁਯੰ ਭਵ। ਅਵ ਰੱਛਾ ਮੇਰੀ ਤੁਮ ਕਰੋ, ਸਿੱਖੀ ਉਬਾਰਿਆ ਸਿੱਖਿਆ ਸੰਗਰੋ, ਦੁਸ਼ਟ ਤੇ ਉਠਵਤ ਤੁਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਝ ਤਬ ਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹੋਇ ਮਰੇ, ਪੁਰਖ ਜਮਨ ਪਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕ ਨਹਿ ਹੈ, ਰੱਛਾ ਹੋਇ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ, ਰਿਤ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ।

ਖੜਗ ਕੇ ਮੈਂ ਸਰਣ ਤਿਹਾਰੀ ਆਪ ਹਾਕਦਾ ਨੇਹ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਨੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ।

ਮਾਨੋ ਵਧੀਆ ਵਾਦ ਆਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤੰਗਾ ਬਹੁ ਹਰੀ ਕੇਰਾ।

ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾ, ਜੇ ਸਭ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰਸਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਮ ਸੁਣੋ ਸੰਤ ਹੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਧੁਰ ਕਰਮ ਪਾਇਆ, ਤੁਧ ਜਿਨ ਕਾਓ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰੋ ਅਨਹਦ ਵਾਜੇ,

ਕਾ ਸਭ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ। ਆਨੰਦ ਗੁਰ ਤੇ ਜਾਣਿਆ ਬਾਬਾ, ਜਿਸ ਤੋਂ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਾਂਦੇ, ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ। ਇੱਕ ਭਰਮ ਪੂਲੇ ਫਿਰੈ ਦੈ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ, ਨਿਰਮਲ ਜਿਨਾ ਭਾਣਾ ਭਾਵੈ, ਕਹਿ ਨਾਨਕ ਕਿਸ ਦੇ ਪਿਆਰੇ। ਸੋਈ ਜਨ ਪਾਵੈ ਆਵ ਸੰਤ ਪਿਆਰੇ, ਹੋ ਕਥ ਕੀ ਕਰੈ ਕਹਾਣੀ, ਕਰੈ ਕਹਾਣੀ ਕਥ ਕਰੀ ਕਿ ਦੁਆਰੈ, ਭਾਈਆ ਤਨ ਮਨ ਧਨ ਸਭ ਸੌਂਪ ਗੁਰ ਕਹੋ। ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ ਗਾਵ, ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ, ਕਥੇ ਹੋ ਅਕਥ ਕਹਾਣੀ, ਏ ਮਨ ਚੰਚਲਾ। ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜਿਨ ਵੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਟਗੌਲੀ ਪਾਈਆ। ਕੁਰਬਾਨ ਕੀਤਾ

ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਤਾ ਜਿੱਤੇ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਹੋਵੇ ਤੇਰੇ ਨਾਲ ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸਮਾਨੇ ਅਗਮਾ।

ਬੇਖਮ ਮਾਰਗ ਚਲਣ ਲਭ ਲੋਭ ਅੰਕਾਰ ਤਾਜ ਤ੍ਰਿਸ਼ਨਾ ਬੋਕਨਾ ਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੁਣ ਕੀਤ ਮਾਰਗ ਜਾਣ ਗੁਰ ਪ੍ਰਸਾਦੀ ਜਿਨੀ ਆ

ਸਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਹੈ ਉਤਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਣਾ ਜਿਨੀ ਹਰਤਿਆਇਆ ਹਰਤਿਆਇਆ ਪਵਿੱਤ ਹੋਏ ਗੁਰਮੁਖ ਜੀ ਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਤਿਆਇਆ ਕਰਮੀ ਸਹਿਜ ਨ ਉਪਜੈਵਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲੱਗ ਹੋ

ਜੀਹੁ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ, ਜੀਹੁ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜੀ ਨੇ ਖੱਟਿਆ। ਭਲੇ ਸੇਵਣ ਜਾਰੇ ਕਹਿ ਨਾਨਕ, ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰੇ ਆਤਮੈ ਸਮਾਲੇ, ਆਪ ਛੱਡ ਸਦਾ ਰਹੇ ਪਰਣੇ, ਗੁਰਬਿਨੇ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬੇਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀ ਆ ਜਾਏ, ਅਨੇਕ ਜੂਨੀ ਭਰਮੋ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ।

ਜਪੇ ਹੋ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵ ਹੋਏ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਝ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰੂ ਬੱਝ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਓ ਸ਼ਬਦ ਸੇ ਤੀਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਬਰਤਾਏ ਹੁਕਮਬਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਪ੍ਰੇਸੋ ਹੋਵੈ ਏਕ ਸਸਿਓ।

ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋਤਾ ਤਪਾਏ ਜਿਸਨੂੰ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨਹੋ ਕਿਉਂ ਵਿਸਾਰੀਏ ਵਿੜਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਉਂ ਪੋਹ ਨਾ ਸਕੀ ਜਿਸਨੂੰ

ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ। ਜਾਤਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ।

ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ।

ਗ੍ਰਹਿ ਹੋ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋ ਦੁਖ ਨਾ ਵਿਆ ਪਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰਸਬਦ ਜਾਣੀ।

ਇਸ ਜਗ ਮਹਿ ਆਏ ਕੈ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ

ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ। ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਵੇਸ ਸੰਸਾਰ ਤੁਮ ਦੇਖਦੇ, ਉਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਗੁਰਪ੍ਰਸਾਦ।

ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸਚਲ ਖਿਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਹੁ, ਸਾਚੈ ਸੁਣਨੇ ਨੂੰ ਪਠਾਏ।

ਗੁਫਾ ਅੰਦਰ ਰੱਖ ਕੇ ਵਜਾ ਪਵਣ ਵਜਾਇਆ। ਇਹ ਸੱਚ ਸੋਹਿਲਾ ਸੱਚ ਹੈ, ਘਰ ਗਾਵਾ ਗਾਵਾ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵ ਹੈ, ਸੱਚੋ ਧਿਆਵ ਹੈ, ਜਾਤ ਉਦਭਾਵ ਹੈ, ਗੁਰਮੁਖ ਜਿਨਾ ਬੁਝਾਵੇ।

ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।

ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਕਹੁ ਨਾਨਕ ਸਭ ਦੀ ਵਡਿਆਈ।

ਦਾ ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਈ ਫਿਰ ਅੰਗਰ ਗੁਰਦੇਵ ਅਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰਨ ਆਉਣ ਦਿਆ ਵਾ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਨ ਛਕਿਆ ਦੇ ਚਲਾਈ ਦੇ ਗਵਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ਼੍ਰੀ ਸਾਹਿਬ ਜੀ ਸਹਾਏ

ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੰਕੀਆਂ ਚੰਡੇ ਪੂੰਗੇ ਜੁਗਾਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਾਤ ਪਾਤ ਦਾ ਰਾਖਾ ਵਾਹਿਗੁਰੂ ਹੀ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ ਮਾਨੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਨੇ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਪਰਚੋ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲਫਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਕਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੂਜੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਆਪ ਜੀ ਦੇ ਭਾਣੇ 'ਚ ਰਹਿਣ ਸੁਖ ਦੀ ਬਤੀਤ ਹੋਈ ਚਾਰ ਪੈ ਦਿਨ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣਾ ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ

ਸੱਚੀ ਤੇਰੀ ਸ਼ਬਦ ਸੱਚੀ ਸਲਾਹਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ

0: ਹੋਰ ਹਿਕਮਤ ਖਮਕੁਆਰ ਪੋੜੀ।
1: ਨਦਰ ਕਰੀਏ ਆਪਣੀ ਤਾਂ ਨਿਦਰ ਸਤਿਗੁਰ ਪਾਇ, ਇਹ ਜੋ ਬਦਲ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜਵੜਦਾਤਾ ਕੋਨੇ ਸਭ ਸੁਣਿਓ ਲੋਕ ਸਭਾਇ, ਸਤਿਗੁਰ ਵੇਲੇ ਸਚ ਨੇ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ।

ਜਾਗੈ ਗੁਰਬਿੰਦ ਸੁੱਤਾ ਪਾਗ ਪਿਤਾਣਾ ਆਪਣਾ ਕੀ ਅਕਮਾਣਾ ਅਲ ਮਲਖਾਈ ਸਿਰਛਾਏ ਪਾਏ ਮੂਹ ਰਖੰਦੈ ਪਤ ਗਵਾਈ ਬਣ ਨਾਵੈ ਕਿਸਥਾਏ ਨਾ ਪਾਈ ਰਹਿ ਬਿਬਾਣੀ ਮਣੀ ਮਸਾਣੀ ਅੰਦਰ ਜਾਣੈ ਫਿਰ ਪਸਤਾਣੀ।

ਘੜੀ ਸਤਿਗੁਰੂ ਠਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦਿਆ ਨੀ ਨੇਤਰ ਜਗਤ ਨਿਹਾਲਿਆ ਕਸਮ ਛੋਟ ਤੂੰ ਜਲ ਗਿਆ ਡੂਬੇ ਸੇ ਬਣ ਜਾਰਿਆ ਸਤਿਗੁਰੈ ਬੋਤਾ ਵੇਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰ

ਸਿਲ ਪੁਜ ਸਵਗਲ ਸਮਾਧੰ ਮੁੱਖ ਚੋਟ ਵਿਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟੰ ਦੋਇ ਦਵਤੀ ਵਸਤ੍ਰ ਕਪਾਟੰ ਜਯ ਜਾਣਸ ਬ੍ਰਹਮੰ ਕਰਮੰ ਸਫੋ ਕਟਨੇ ਸੋ ਕਰਮੰ।

ਗੁਰੂ ਸਾਹਿਬ ਜੀ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਆਵੇਂ ਅਵਗੁਣ ਭਰੇ ਏਕ ਗੁਣ ਨਾਹੀ ਮ੍ਰਿਤ ਛਾਡ ਵਿਖੇ ਵਿਖ ਖਾਹੀ ਮਾਇਆ ਮੋਹ ਪਰਮ ਭੈ ਭੁੱਲੇ ਸੁਤ ਦਾ ਰਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ।

ਗੁਰੂ ਜੀ ਦੀ ਸੱਚੀ ਨਿਮਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੇ ਦਾਰੇ ਕਰ ਰਹੇ ਹਾਂ। ਅੰਮ੍ਰਿਤਮਈ ਬਾਣੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਉਪਰੰਤ ਅੱਜ ਜੋ ਮੁੱਖ ਵਾਕ ਹੈ ਉਸਦੀ ਵਿਚਾਰ ਕਰਨੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਸ਼ਬਦ ਹੈ। ਅੱਜ ਦਾ ਜੋ ਦਿਹਾੜਾ ਹੈ ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਉਹਨਾਂ ਦਾ ਗੁਰਗੱਦੀ ਦਿਵਸ ਹੈ। ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਕਿਰਪਾ ਕਰਨ ਸਾਡੇ 'ਤੇ ਵੀ ਸਤਿਗੁਰ, ਸਾਨੂੰ ਵੀ ਇਹ ਜਾਚ ਆ ਜਾਵੇ ਜਿਵੇਂ ਉਹ ਗੁਰੂ ਦੀ ਸ਼ਰਨ 'ਚ ਗਏ, ਗੁਰੂ ਨੂੰ ਆਤਮ ਸਮਰਪਣ ਕੀਤਾ ਅਤੇ ਆਪਣਾ ਜੀਵਨ ਸਫਲ ਕੀਤਾ। ਇੱਕ ਸਿੱਖ ਦੇ ਤੌਰ 'ਤੇ ਗਏ ਸੀ ਅਤੇ ਸਤਿਗੁਰ ਦੀ ਪਦਵੀ 'ਤੇ ਚਲੇ ਗਏ। ਜਿਹਦਾ ਕੋਈ ਸੰਸਾਰ 'ਚ ਨਹੀਂ ਸੀ ਆਸਰਾ, ਉਹਦਾ ਆਸਰਾ ਗੁਰੂ ਬਣਿਆ ਅਤੇ ਗੁਰੂ ਨੇ ਪਰਮਾਤਮਾ ਨੂੰ ਮਿਲਾ ਦਿੱਤਾ ਅਤੇ ਅੱਜ ਉਹ ਸਾਡਾ ਸਾਰਿਆਂ ਦਾ ਆਸਰਾ ਹੈ। ਇਸ ਕਰਕੇ ਗੁਰੂ ਨੂੰ ਫਿਰ ਧੰਨ ਕਿਹਾ ਗਿਆ। ਜਿਸ ਮੁੱਖ ਤੋਂ ਗੁਰੂ ਦੀ ਮਹਿਮਾ ਹੁੰਦੀ ਆ, ਪਰਮਾਤਮਾ ਦੀ ਮਹਿਮਾ ਹੁੰਦੀ ਆ, ਉਹ ਮੁੱਖ ਵੀ ਧੰਨ ਹੋ ਜਾਂਦਾ। ਧੰਨ ਧੰਨ ਗੁਰੂ ਰਾਮਦਾਸ ਜਿਨ ਸਿਰਿਆ ਤਿਵੇਂ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਉਸ ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਦੇ ਪੂਰਬਲੇ ਕਰਮਾਂ ਅਨੁਸਾਰ ਇਹ ਕਿਰਪਾ ਕੀਤੀ। ਆਓ ਅੱਜ ਦਾ ਜੋ ਸ਼ਬਦ ਹੈ ਇਹਦੀ ਵੀ ਵਿਚਾਰ ਕਰਨੀ ਹੈ। ਸ਼ਾਮੇ ਵੀ ਵਿਚਾਰ ਕਰਾਂਗੇ। ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਜ ਦਾ ਜੋ ਸ਼ਬਦ ਹੈ ਕਾਫੀ ਲੰਮੇਰਾ ਹੈ ਔਰ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ ਹੈ ਅਤੇ ਗੁਰੂ ਨਾਨਕ ਦੇਵ ਜੀ ਅੱਜ ਦੇ ਸ਼ਬਦ ਦੇ ਵਿੱਚ ਭੇਦ ਦੇ ਰਹੇ ਹਨ ਕਿ ਇਹ ਸੰਸਾਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਪੈਦਾ ਕੀਤਾ ਹੈ। ਆਪ ਹੀ ਪੈਦਾ ਕਰਕੇ ਆਪ ਹੀ ਸਾਰਿਆਂ ਨੂੰ ਧੰਦੇ 'ਤੇ ਲਾਇਆ ਹੋਇਆ, ਕੀੜੀ ਤੋਂ ਲੈ ਕੇ ਹਾਥੀ ਤੱਕ ਕੋਈ ਵਿਹਲਾ ਨਹੀਂ ਹੈਗਾ, ਸਭ ਜੱਗ ਧੰਦੜੇ ਲਾਇਆ ਉਹਨੇ, ਧੰਦੇ ਲਾਇਆ ਹੋਇਆ ਸਾਰਿਆਂ ਨੂੰ। ਅਤੇ ਜਿਹਨਾਂ 'ਤੇ ਉਹ ਕਿਰਪਾ ਕਰਦਾ, ਜਿਹੜੇ ਉਹਦੀ ਸ਼ਰਨ 'ਚ ਆ ਜਾਂਦੇ ਨੇ, ਜਿਹਨਾਂ ਅੰਦਰ ਪ੍ਰੀਤ ਪੈਂਦੀ ਹੈ, ਉਹਨਾਂ ਨੂੰ ਕਹਿੰਦੇ ਗੁਰਮੁਖਾਂ ਨੂੰ ਮਿਲਾ ਦਿੰਦਾ। ਫਿਰ ਜਿਹੜੀ ਅਰਦਾਸ ਕਰਦਾ ਜੀਵ, ਸਹੀ ਗੁਰਮੁਖ ਪਿਆਰੇ ਮੇਲ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਵੇ, ਜਦੋਂ ਇਹ ਅਰਦਾਸ ਹਿਰਦੇ 'ਚੋਂ ਹੁੰਦੀ ਹੈ ਫਿਰ ਉਹ ਗੁਰਮੁਖਾਂ ਨੂੰ ਮਿਲਾਉਂਦਾ। ਗੁਰਮੁਖਾਂ ਨੂੰ ਮਿਲ ਕੇ ਫਿਰ ਅੰਦਰ ਉਹ ਗੁਰਮੁਖਾਂ ਵਾਲੇ ਗੁਣ ਪੈਦਾ ਹੁੰਦੇ ਨੇ। ਗੁਰਮੁਖ ਹਰੀ ਪਰਮੇਸ਼ਰ ਨੂੰ ਮਿਲੇ ਹੁੰਦੇ ਨੇ ਅਤੇ ਸਾਨੂੰ ਵੀ ਮਿਲਾ ਦਿੰਦੇ ਨੇ। ਇਸ ਕਰਕੇ ਉਹਨਾਂ ਗੁਰਮੁਖਾਂ, ਉਹਨਾਂ ਮਹਾਂਪੁਰਖਾਂ ਦਾ ਸੰਗ ਕਰਨਾ ਹਰ ਇੱਕ ਸਿੱਖ ਲਈ ਜ਼ਰੂਰੀ ਆ। ਜੋ ਇਹ ਗੁਰਬਾਣੀ ਹੈ ਉਹਨਾਂ ਮਹਾਂਪੁਰਖਾਂ ਦੀ ਆ, ਗੁਰਮੁਖਾਂ ਦੀ ਆ, ਇਹਦਾ ਸਾਂਝ ਕਰਨੀ ਹੁੰਦੀ ਹੈ ਅਸੀਂ ਗੁਰੂ ਕੋਲ ਆ ਕੇ। ਇਹ ਗੁਣਾਂ ਨੂੰ ਅਸੀਂ ਗੁਰੂ ਤੋਂ ਪ੍ਰਾਪਤ ਕਰਨਾ ਹੁੰਦਾ। ਮਹਾਂਪੁਰਖਾਂ ਦੇ ਗੁਣ ਨੇ, ਇਹ ਮਹਾਂਪੁਰਖਾਂ ਦੀ ਬਾਣੀ ਹੈ। ਇਹ ਗੁਣਾਂ ਦੀ ਸਾਂਝ ਕਰਾਂਗੇ, ਸਾਡੇ ਅੰਦਰ ਇਹ ਗੁਣ ਵਸਣਗੇ। ਜੇ ਸੰਸਾਰ ਦੇ ਵਿੱਚ ਅਸੀਂ ਦੁਨੀਆਂ ਨਾਲ ਜੁੜੇ ਰਹੇ ਸੰਸਾਰ ਨਾਲ, ਤਾਂ ਸੰਸਾਰ ਦੇ ਗੁਣ ਵਸ ਜਾਂਦੇ ਨੇ ਸਾਡੇ ਵਿੱਚ। ਉਹਨਾਂ ਨੂੰ ਔਗਣ ਕਹਿ ਦਿੱਤਾ ਗਿਆ, ਇਹਨਾਂ ਨੂੰ ਗੁਣ ਕਹਿ ਦਿੱਤਾ ਗਿਆ। ਇਸ ਲਈ ਜਿੱਥੇ ਅਸੀਂ ਇਹ ਸੰਸਾਰ 'ਚ ਰਹਿੰਦੇ ਹਾਂ, ਸੰਸਾਰ ਦੇ ਸਾਡੇ ਅੰਦਰ ਵਿਚਾਰ ਹੁੰਦੇ ਨੇ, ਉੱਥੇ ਗੁਣਾਂ ਦਾ ਵੀ ਅਸੀਂ ਅੰਦਰ ਭੰਡਾਰਾ ਇਕੱਠਾ ਕਰਨਾ ਗੁਰੂ ਕੋਲ ਆ ਕੇ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ, ਤਾਂ ਜੀਵਨ ਸਫਲ ਹੁੰਦਾ। ਆਓ ਸ਼ਬਦ ਦੀ ਵਿਚਾਰ ਕਰੀਏ। ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ। ਮੰਗਲਾਚਰਨ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਪਰਮਾਤਮਾ, ਉਹ ਤੋਂ ਸ੍ਰਿਸ਼ਟੀ ਪੈਦਾ ਹੋਈ ਆ, ਉਹ ਓਅੰਕਾਰ ਕੀ ਆ ਉਤਪਤ, ਸਤਿਗੁਰ ਪ੍ਰਸਾਦ, ਸਤਿਗੁਰ ਦੀ ਕਿਰਪਾ ਦੇ ਨਾਲ ਹੀ ਇਹ ਭੇਤ ਜਾਣਿਆ ਜਾ ਸਕਦਾ।
ਰਾਗ ਸੂਹੀ ਦੇ ਵਿੱਚ ਸ਼ੰਤ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦੀ ਬਾਣੀ ਘਰ ਚੌਥਾ ਇਹ ਗਾਉਣ ਦਾ ਢੰਗ ਹੈ। ਜਿਨ ਕੀਆ ਤਿਨ ਦੇਖਿਆ ਜੱਗ ਧੰਦੜੇ ਲਾਇਆ, ਕਹਿੰਦੇ ਜਿਹਨੇ ਪੈਦਾ ਕੀਤਾ ਉਹ ਸਾਰਿਆਂ ਦੀ ਸਾਂਭ ਸੰਭਾਲ ਵੀ ਕਰਦਾ, ਦੇਖਭਾਲ ਦੇਖਿਆ ਆਪਣੀ ਨਿਗਰਾਨੀ 'ਚ ਰੱਖਦਾ, ਸਭ ਨਦਰੀ ਅੰਦਰ ਰੱਖਦਾ, ਜੇਤੀ ਸਿਰਟ ਸਭ ਕੀਤੀ। ਜਿਨ ਕੀਆ ਤਿਨ ਦੇਖਿਆ ਜੱਗ ਧੰਦੜੇ ਲਾਇਆ, ਔਰ ਸਾਰਿਆਂ ਨੂੰ ਰਿਜਕ 'ਤੇ ਲਾਇਆ ਹੋਇਆ, ਰਿਜਕ ਦਿੰਦਾ ਆਪਾਂ ਨੂੰ ਪੈਦਾ ਕਰਦਾ, ਅਤੇ ਰਿਜਕ ਵੀ ਉਹ ਆਪ ਪੈਦਾ ਕਰਦਾ। ਹਰ ਇੱਕ ਜੀਵ ਦਾ ਰਿਜਕ ਲਿਖਿਆ ਹੋਇਆ, ਉਹ ਉਵੇਂ ਹੀ ਖਾਊਗਾ, ਨਾ ਵੱਧ ਨਾ ਘੱਟ। ਇਸ ਲਈ ਜਿਨ ਕੀਆ, ਜਿਹਨੇ ਸੰਸਾਰ ਪੈਦਾ ਕੀਤਾ, ਤਿੰਨ ਦੇਖਿਆ, ਸਾਰਿਆਂ ਦੀ ਦੇਖਭਾਲ ਕਰਦਾ ਪਰਮਾਤਮਾ ਆਪ, ਕੋਈ ਉਹਦੀ ਨਜ਼ਰ ਤੋਂ ਪਰੇ ਨਹੀਂ ਗਾ। ਜੱਗ ਧੰਦੜੇ ਲਾਇਆ, ਉਹਨੇ ਸਾਰਿਆਂ ਨੂੰ ਧੰਦੇ ਲਾਇਆ ਹੋਇਆ। ਹੁਣ ਧੰਦਾ ਸੰਸਾਰ ਦੇ ਜਿਹੜੇ ਕਰਮ ਧੰਨ ਨੂੰ ਪਾਲਣ ਲਈ, ਇਹਨੂੰ ਧੰਦਾ ਕਹਿੰਦੇ ਨੇ, ਆਹਰ ਵੀ ਕਹਿ ਦਿੰਦੇ ਨੇ। ਇੱਕ ਧੰਦਾ ਹੈਗਾ ਉਹ ਜਿਹੜਾ ਕਰਨ ਦੇ ਨਾਲ, ਆਹਰ ਕਰਨ ਦੇ ਨਾਲ ਪਰਮਾਤਮਾ ਦੇ ਨਾਲ ਸਾਡੀ ਸਾਂਝ ਪੈ ਜਾਂਦੀ ਹੈ ਗੁਰੂ ਨਾਲ, ਜਿਹਨੂੰ ਮਹਾਰਾਜ ਕਹਿੰਦੇ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਵੇ। ਉਹ ਵੀ ਧੰਦਾ ਕਰਨਾ ਹੈ, ਉਹ ਕਰਮ ਵੀ ਕਰਨਾ ਹੈ, ਉਹ ਆਹਰ ਵੀ ਕਰਨਾ ਜਿਹਦੇ ਨਾਲ ਸਾਡੀ ਪਰਮਾਤਮਾ ਦੇ ਨਾਲ ਸਾਂਝ ਪੈ ਜਾਵੇ। ਜਿਨ ਕੀਆ ਤਿਨ ਦੇਖਿਆ ਜੱਗ ਧੰਦੜੇ ਲਾਇਆ, ਦਾਨ ਤੇਰੇ ਘੱਟ ਚਾਨਣਾ, ਚੰਨ ਤਨ ਚੰਦ ਦੀ ਪਾਇਆ। ਹੁਣ ਕਹਿੰਦੇ ਤੂੰ ਸਾਰਿਆਂ ਨੂੰ ਪੈਦਾ ਕਰਕੇ ਸਾਰਿਆਂ ਦੇ ਵਿੱਚ ਆਪਣੀ ਜੋਤ ਰੱਖ ਦਿੱਤੀ, ਦਾਨ ਕਿਰਪਾ, ਕਿਰਪਾ ਹੈ ਤੇਰੀ ਸਾਰਿਆਂ ਦੇ ਵਿੱਚ ਜੋਤ ਵਰਤ ਰਹੀ ਹੈ, ਜੋਤ ਤੇਰੀ ਜਗ ਜੀਵਨਾ, ਸਾਰਿਆਂ 'ਚ ਉਸ ਜੱਗ ਨੂੰ ਜੀਵਨ ਦੇਣ ਵਾਲੀ ਦੀ ਜੋਤ ਹੈ ਤਾਂ ਜੀਵਨ ਹੈ। ਦਾਨ ਤੇਰੇ ਘੱਟ ਚਾਨਣਾ, ਜਿਹੜਾ ਸਰੀਰ ਦੇ ਵਿੱਚ ਜੋਤ ਹੈ ਸਾਰਿਆਂ ਦੇ ਵਿੱਚ, ਘੱਟ ਸਰੀਰ ਨੂੰ ਕਹਿੰਦੇ ਨੇ। ਤਨ ਚੰਦ ਦੀ ਪਾਇਆ, ਜਿਵੇਂ ਚੰਦ ਪ੍ਰਕਾਸ਼ ਕਰਦਾ ਇਵੇਂ ਹੀ ਕਹਿੰਦੇ ਤੁਹਾਡੇ ਅੰਦਰ ਸਾਰਿਆਂ ਦੇ ਉਹਦੀ ਜੋਤ ਹੈ, ਉਹਨੂੰ ਆਤਮਾ ਕਹਿੰਦੇ ਨੇ। ਆਤਮ ਰੂਮ ਦੇ, ਆਤਮ ਰਾਮ ਦੇ ਵਿੱਚ ਸਾਰਿਆਂ ਦੇ ਵਿੱਚ ਮੌਜੂਦ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ। ਚੰਦੋ ਦੀ ਪਾਇਆ ਦਾਨ ਹਰਕੈ, ਦੁੱਖ ਅੰਧੇਰਾ ਉੱਠ ਗਿਆ। ਇੱਕ ਨਾ ਤੇ ਤੂੰ ਕਿਰਪਾ ਕਰ ਦਿੱਤੀ ਆਪਣੇ ਸੰਗਤ 'ਚ ਬਿਠਾ ਕੇ, ਉਹਨਾਂ ਦੇ ਅੰਦਰ ਇਹ ਜਿਹੜੀ ਜੋਤ ਹੈ ਤੇਰੀ, ਇਹ ਪ੍ਰਗਟ ਹੋ ਗਈ। ਦਾਨ ਹਰਕੈ, ਤੇਰੀ ਕਿਰਪਾ ਦੇ ਨਾਲ, ਤੇਰੀ ਕਿਰਪਾ ਤੋਂ ਬਿਨਾਂ ਇਹ ਜੋਤ ਪ੍ਰਗਟ ਨਹੀਂ ਹੁੰਦੀ। ਜਿਹਨੂੰ ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਦੁਆਰਾ ਇਹ ਚਾਨਣ ਹੋ ਗਿਆ ਹਿਰਦੇ ਵਿੱਚ, ਇੱਕ ਘੱਟ ਦੇ ਵਿੱਚ, ਇੱਕ ਸਰੀਰ ਦੇ ਵਿੱਚ, ਤੇਰੀ ਕਿਰਪਾ ਦੇ ਨਾਲ। ਚੰਦੋ ਦੀ ਪਾਇਆ ਦਾਨ ਹਰਕੈ, ਦੁੱਖ ਅੰਧੇਰਾ ਉੱਠ ਗਿਆ। ਕਹਿੰਦੇ ਉਹਦੇ ਅੰਦਰੋਂ ਇਹ ਦੁੱਖਾਂ ਦਾ ਢੇਰਾ, ਜਿਹੜਾ ਅੰਦਰ ਡੇਰਾ ਲੱਗਿਆ ਸੀ, ਉਹ ਖਤਮ ਹੋ ਗਿਆ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਦੁੱਖ ਅੰਧੇਰਾ ਉੱਠ ਗਿਆ। ਜਿਨ੍ਹਾਂ ਦੀ ਕਿਰਪਾ ਹੋਈ ਉਹ ਤੇਰੀ ਸੰਗਤ 'ਚ ਆਏ, ਜਿਨ੍ਹਾਂ ਨੂੰ ਗਿਆਨ ਹੋਇਆ ਵੀ ਮੈਂ ਮਨੁੱਖਾ ਜਨਮ ਲਿਆ, ਇਹਦਾ ਲਾਹਾ ਲੈਣਾ, ਉਹ ਸੰਗਤ 'ਚ ਆਏ। ਕਹਿੰਦੇ ਉਹਨਾਂ ਗੁਰਮੁਖਾਂ ਦੁਆਰਾ ਸੰਗਤ ਕਰਕੇ ਫਿਰ ਉਹ ਪਰਮੇਸ਼ਰ ਨਾਲ ਜਦੋਂ ਸਾਂਝ ਪਾਉਂਦੇ ਨੇ, ਪ੍ਰੇਮ ਕਰਦੇ ਨੇ, ਫਿਰ ਪਰਮੇਸ਼ਰ ਆਪ ਕਿਰਪਾ ਕਰਕੇ ਉਹਨਾਂ ਅੰਦਰ ਪ੍ਰਗਟ ਹੋ ਜਾਂਦਾ। ਗੁਣ ਜੰਝ ਲਾੜੇ ਨਾਲ ਸੋਹੈ, ਪਰਖ ਮੋਹਣੀਏ ਲਾਇਆ। ਕਹਿੰਦੇ ਜਿਵੇਂ ਸੰਸਾਰ 'ਚ ਆਪਾਂ ਦੇਖਦੇ ਹਾਂ ਜੰਝ ਜਿਹੜੀ ਹੈ ਉਹ ਲਾੜੇ ਨਾਲ ਹੀ ਸੋਭਾ ਪਾਉਂਦੀ ਹੈ, ਜੇ ਲਾੜਾ ਹੈ ਤਾਂ ਜੰਝ ਹੈ। ਇਸੇ ਤਰ੍ਹਾਂ ਹੀ ਗੁਣ ਜੰਝ ਲਾੜੇ ਨਾਲ ਸੋਹੈ। ਕਹਿੰਦੇ ਜੇ ਤੁਸੀਂ ਗੁਣਾਂ ਨੂੰ ਹਿਰਦੇ 'ਚ ਵਸਾਵੋਗੇ ਪਰਮੇਸ਼ਰ ਦੇ, ਜਿਵੇਂ ਲਾੜੇ ਨਾਲ ਜੰਝ ਸੋਭਾ ਪਾਉਂਦੀ ਹੈ, ਇਵੇਂ ਤੁਸੀਂ ਦੁਨੀਆਂ 'ਚ ਸੋਭਾ ਪਾਵੋਗੇ। ਪਰਖ ਮੋਹਣੀ ਇਹ ਲਿਆ, ਇਹ ਪਰਖ ਹੈ ਵਾਹਿਗੁਰੂ ਜੀ ਕਰਦੇ, ਜਿਹੜੇ ਗੁਣਾਂ ਦੀ ਸਾਂਝ ਕਰਦੇ ਨੇ ਇਹ ਪਰਖ ਹੈ, ਜਿਹੜੇ ਔਗਣ ਇਕੱਠੇ ਕਰਦੇ ਨੇ ਉਹ ਦੇਖਦਾ। ਇਸ ਲਈ ਜਿਵੇਂ ਆਪਾਂ ਸੰਸਾਰ ਦੇ ਵਿੱਚ ਜੀਵ ਰੂਪ ਇਸਤਰੀ ਨੂੰ ਵਿਆਹੁਣ ਜਾਂਦੇ ਹਾਂ, ਉਹਦੇ ਗੁਣਾਂ ਅਤੇ ਔਗਣਾਂ ਦੀ ਵਿਚਾਰ ਕਰਦੇ ਹਾਂ, ਦੇਖਦੇ ਹਾਂ ਬੱਚਾ ਕਿਹੋ ਜਿਹਾ, ਦੋਨੇ ਮਾਤਾ ਪਿਤਾ ਦੇਖਦੇ ਆ,
ਇਵੇਂ ਹੀ ਸਾਡਾ ਮਾਤਾ ਪਿਤਾ ਪਰਮੇਸ਼ਰ ਉਹ ਅੰਦਰ ਬੈਠਾ ਦੇਖਦਾ। ਕਹਿੰਦੇ ਫਿਰ ਸੋਭਾ ਪਾਉਂਦੀਆਂ ਉਹ ਜੀਵ ਰੂਪ ਇਸਤਰੀਆਂ ਜਿਨ੍ਹਾਂ ਹਿਰਦੇ 'ਚ ਇਹ ਗੁਣ ਪ੍ਰਗਟ ਹੋ ਗਏ, ਉਹ ਪਰਮੇਸ਼ਰ ਪਤੀ ਹਿਰਦੇ 'ਚ ਪ੍ਰਗਟ ਹੋ ਗਿਆ। ਵਿਵਾਹ ਹੋਇਆ ਸੋਭ ਸੇਤੀ ਪੰਚ ਸ਼ਬਦੀ ਆਇਆ। ਕਹਿੰਦੇ ਫਿਰ ਇਹ ਵਿਆਹ ਹੋਇਆ ਅੰਦਰ ਸਾਡਾ ਉਸ ਪਤੀ ਪਰਮੇਸ਼ਰ ਨਾਲ, ਇਹ ਜੀਵ ਰੂਪ ਇਸਤਰੀ ਨੂੰ ਵਿਆਹ ਕੇ ਲੈ ਗਿਆ ਘਰੇ। ਸਾਡਾ ਜਿਹੜੀ ਸੁਰਤੀ ਹੈ, ਸਾਡਾ ਮਨ ਹੈ, ਇਹ ਜੀਵ ਰੂਪ ਇਸਤਰੀ ਹੈ, ਉਹ ਪੁਰਖ ਹੈ, ਪਰਮੇਸ਼ਰ ਹੈ, ਵਾਹਿਗੁਰੂ ਏਕੋ ਪੁਰਖ ਬਾਕੀ ਸਭ ਨਾਰੀ। ਇਹ ਜਦੋਂ ਵਿਆਹ ਕੇ ਲੈ ਜਾਂਦਾ, ਫਿਰ ਕਿਵੇਂ ਵਿਆਹ ਕੇ ਲਿਜਾਂਦਾ, ਇਹ ਬਾਬੇ ਕਬੀਰ ਦਾ ਇੱਕ ਸ਼ਬਦ ਹੈ, ਉਹਦੇ ਵਿੱਚ ਉਹ ਦੱਸਦੇ ਨੇ, ਤਨ ਰਹਿਣੀ ਮਨ ਪੁਨਰਪਕਰ ਹੋ ਪੰਚੋ ਤੱਤ ਬਰਾਤੀ, ਰਾਮ ਰਾਏ ਸੋ ਭਾਵਰ ਲੇ ਹੈ ਆਤਮ ਤੇ ਰੰਗ ਰਾਤੀ, ਗਾਓ ਗਾਓ ਰੀ ਦੁਲਨੀਆ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਉਹ ਫਿਰ ਸਾਨੂੰ ਦੱਸਦੇ ਨੇ ਵੀ ਕਿਵੇਂ ਮੈਨੂੰ ਵਿਆਹ ਕੇ ਲਗਿਆ। ਵਿਵਾਹ ਹੋਆ ਸੋਭ ਸੇਤੀ ਪੰਚ ਸ਼ਬਦੀ ਆਇਆ। ਕਹਿੰਦੇ ਨਿਸ਼ਾਨੀ ਹੈ ਉਸ ਘਰ ਦੇ ਮੂਹਰੇ ਪੰਜ ਸ਼ਬਦ ਵੱਜਦੇ ਨੇ ਜਿੱਥੇ ਵਿਆਹੁਣ ਆਉਂਦਾ ਸਾਨੂੰ ਉਹ ਪਤੀ ਪਰਮੇਸ਼ਰ। ਜਿਵੇਂ ਪਤੀ ਆਉਂਦਾ ਨਾ ਵਿਆਹੁਣ, ਉਹਦੇ ਅੱਗੇ ਬਾਜੇ ਗਾਜੇ ਵੱਜਦੇ ਨੇ ਸੰਸਾਰ ਦੇ ਵਿੱਚ, ਤੂਤੀਆਂ ਵੱਜਦੀਆਂ। ਇਵੇਂ ਹੀ ਵਾਹਿਗੁਰੂ ਨੇ ਜਦੋਂ ਵਿਆਹੁਣ ਆਉਣਾ ਜੀਵ ਰੂਪ ਇਸਤਰੀ ਨੂੰ, ਪਹਿਲਾਂ ਪੰਜ ਸ਼ਬਦ ਵੱਜਦੇ ਨੇ। ਜਿਹਨੂੰ ਕਹਿੰਦੇ ਭਗਤ ਬੇਣੀ ਜੀ ਨੂੰ ਜਦੋਂ ਵਿਆਹੁਣ ਆਇਆ ਨਾ, ਫਿਰ ਉਹ ਦੱਸਦੇ ਨੇ ਕਿਵੇਂ, ਕਹਿੰਦੇ ਕਿੱਥੇ ਬੈਠਾ ਸਾਡੇ ਅੰਦਰ, ਕਿਵੇਂ ਵਿਆਹ ਕਰ ਜਾਂਦਾ। ਕਹਿੰਦੇ ਮਸਤਕ ਪਦਮ ਦਵਾਲੇ ਮਣੀ, ਆ ਜਿਹੜਾ ਸਾਡਾ ਮਸਤਕ ਹੈ ਇਹਦੇ ਅੰਦਰ ਦੀ ਖੇਡ, ਸਾਡਾ ਬਾਹਰ ਹੀ ਧਿਆਨ ਦਿੰਦਾ। ਕਹਿੰਦੇ ਮਸਤਕ ਪਦਮ ਦਵਾਲੇ ਮਣੀ ਮਾਹੇ ਨਿਰੰਜਣ ਤ੍ਰੈ ਭਵਨ ਧਣੀ। ਇਹ ਸਾਰਿਆਂ ਦੇ ਵਿੱਚ ਇੱਥੇ ਜੋਤ ਹੈ ਪਰਮੇਸ਼ਰ ਦੀ, ਅੰਤਰ ਧਿਆਨ ਜਦੋਂ ਹੁੰਦਾ ਬੰਦਾ। ਮਾਹੇ ਨਿਰੰਜਣ ਤ੍ਰੈ ਭਵਨ ਧਣੀ ਪੰਚ ਸ਼ਬਦ ਨਰਮਾਇਲ ਵਾਜੇ। ਵਿਆਹ ਹੋਆ ਸੋਭ ਸੇਤੀ ਪੰਚ ਸ਼ਬਦੀ ਆਇਆ। ਪੰਚ ਸ਼ਬਦ ਨਰਮਾਇਲ ਵਾਜੇ ਢੁਲਕੇ ਚਵਰ ਸੰਖ ਘਣ ਗਾਜੇ। ਉੱਥੇ ਕਹਿੰਦੇ ਉਹ ਸੰਖ, ਇਹ ਸਾਰੇ ਸਾਜ ਨੇ ਜਿਹੜੇ ਬਾਹਰ ਨੇ, ਇਵੇਂ ਹੀ ਸਾਡੇ ਅੰਦਰ ਇਹ ਸਾਜ ਪ੍ਰਗਟ ਹੁੰਦੇ ਆ। ਪਹਿਲਾਂ ਜਦੋਂ ਸਿਮਰਨ ਕਰਦੇ ਹਾਂ, ਬੰਦਗੀ ਕਰਦੇ ਹਾਂ, ਗੁਣ ਪੈਦਾ ਕਰਦੇ ਹਾਂ, ਫਿਰ ਇਹ ਅੰਦਰ ਬਾਜੇ ਵੱਜਦੇ ਨੇ। ਜਿਹਨੂੰ ਤੀਜੇ ਪਾਤਸ਼ਾਹ ਨੂੰ ਜਦੋਂ ਵਿਆਹੁਣ ਆਇਆ, ਉਹਨਾਂ ਨੇ ਕਿਹਾ ਨਿਸ਼ਾਨੀ ਘਰ ਦੀ ਦੱਸਦੇ ਨੇ ਜਿੱਥੇ ਵਿਆਹ ਕੇ ਲਿਜਾਂਦਾ। ਕਹਿੰਦੇ ਬਾਜੇ ਪੰਚ ਸ਼ਬਦ ਤਿੱਤ ਘਰ ਸਭਾਕੇ। ਤਿੱਤ ਘਰ ਕਹਿੰਦੇ ਨੇ ਨਿੱਜ ਘਰ, ਥਿਰ ਘਰ ਨੂੰ, ਜਿੱਥੇ ਸਾਡਾ ਮਾਲਕ ਲੈ ਕੇ ਜਾਂਦਾ ਸਾਨੂੰ ਸੁਰਤੀ ਨੂੰ। ਬਾਜੇ ਪੰਚ ਸ਼ਬਦ ਤਿੱਤ ਘਰ ਸਭਾਗੇ, ਘਰ ਸਭਾਗੇ ਸ਼ਬਦ ਬਾਜੇ ਕਲਾ ਜਿੱਤ ਕਰ ਧਾਰੀਆ, ਪੰਚ ਦੂਤ ਤੁਧ ਵੱਸ ਕੀਤੇ। ਸਾਡਾ ਵਿਛੋੜਾ ਇਹਨਾਂ ਪੰਜਾਂ ਨੇ ਪਾਇਆ ਹੋਇਆ, ਉਹਨੇ ਵੱਸ ਕੀਤੇ ਫਿਰ ਇਹ ਸ਼ਬਦਾਂ ਦੁਆਰਾ। ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਨਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ ਤਿੱਤ ਕਰ ਅਨਹਦ ਵਾਜੇ। ਕਹਿੰਦੇ ਇਹ ਸ਼ਬਦ ਵੱਜ ਕੇ ਫਿਰ ਜਦੋਂ ਵਿਵਾਹ ਹੋਇਆ, ਇਹ ਸੋਭਾ ਹੁੰਦੀ ਹੈ ਇਸ ਜੀਵ ਰੂਪ ਇਸਤਰੀ ਦੀ ਸੰਸਾਰ ਦੇ ਵਿੱਚ ਗੁਣਾਂ ਕਰਕੇ। ਜਿਹਨੇ ਹਿਰਦੇ 'ਚ ਪਰਮੇਸ਼ੁਰ ਦੇ ਗੁਣ ਵਿਸਾ ਲਏ, ਫਿਰ ਸੋਭਾ ਹੋਈ ਸੰਸਾਰ ਦੇ ਵਿੱਚ, ਇਹ ਪੰਚ ਸ਼ਬਦੀ ਆਇਆ। ਇਸ ਤਰ੍ਹਾਂ ਕਹਿੰਦੇ ਫਿਰ ਸਾਡੇ ਅੰਦਰ ਉਹ ਪ੍ਰਗਟ ਹੁੰਦਾ ਅਤੇ ਸਾਨੂੰ ਵਿਆਹ ਕੇ ਲੈ ਜਾਂਦਾ। ਜਿਨ ਕੀ ਆ ਤਿੰਨ ਦੇਖਿਆ ਜਗ ਧੰਦੜੇ ਲਾਇਆ। ਕਹਿੰਦੇ ਜਿਹਨੇ ਇਹ ਸੰਸਾਰ ਪੈਦਾ ਕੀਤਾ ਉਹ ਦੇਖ ਵੀ ਰਿਹਾ, ਇਹ ਨਹੀਂ ਵੀ ਉਹ ਪੈਦਾ ਕਰਕੇ ਕਿਤੇ ਹੋਰ ਜਾ ਕੇ ਬਹਿ ਗਿਆ, ਸਾਰਿਆਂ ਦੇ ਅੰਦਰ ਬੈਠਾ ਦੇਖ ਰਿਹਾ, ਸਾਰਿਆਂ ਦੇ ਵਿੱਚ ਉਹਦੀ ਜੋਤ ਹੈ। ਇਸ ਕਰਕੇ ਜਿਹਨੇ ਪੈਦਾ ਕੀਤਾ ਉਹ ਇਹ ਨਹੀਂ ਵੀ ਦੂਰ ਗਿਆ, ਉਹ ਦੇਖਦਾ ਵੀ ਹੈ ਸਾਨੂੰ। ਜਿਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਨਾ, ਪੇਖਤ ਸੁਣਤ ਸਭ ਕੇ ਸੰਗੇ, ਉਹ ਸਾਡੀ ਗੱਲ ਨੂੰ ਸੁਣਦਾ ਵੀ ਹੈ ਅਤੇ ਦੇਖਦਾ ਵੀ ਹੈ, ਉਹ ਬਿਨਾਂ ਬੋਲਿਆਂ ਹੀ ਜਾਣਦਾ ਸਭ ਕੁਛ। ਇਸ ਕਰਕੇ ਅਰਦਾਸ, ਅਰਦਾਸ 'ਚ ਜਿਵੇਂ ਜਿਵੇਂ ਗਿਆਨ ਹੁੰਦਾ ਫਰਕ ਪੈਂਦਾ ਜਾਂਦਾ। ਪਹਿਲਾਂ ਅਰਦਾਸ ਅਸੀਂ ਬੋਲ ਕੇ ਕਰਦੇ ਹਾਂ, ਮੰਗਾਂ ਮੰਗਦੇ ਹਾਂ, ਫਿਰ ਸਾਨੂੰ ਪਤਾ ਲੱਗ ਜਾਂਦਾ ਜਦੋਂ, ਫਿਰ ਬਿਨਾਂ ਬੋਲਿਆਂ ਹੀ ਜਾਣਦਾ, ਫਿਰ ਉਹ ਹਿਰਦੇ ਦੇ ਘਰ ਦੇ ਵਿੱਚ ਹੀ ਬੇਨਤੀ ਕਰਦਾ। ਇਸ ਕਰਕੇ ਜਿਨ ਕੀਆ ਤਿੰਨ ਦੇਖਿਆ ਜਗ ਧੰਦੜੇ ਲਾਇਆ। ਹੋਂ ਬਲਿਹਾਰੀ ਸਾਜਣਾ ਮੀਤਾਵਰੀ ਅਵਰੀਤਾ, ਇਹ ਤਨ ਜਨ ਸਿਉਂ ਗਾਡਿਆ ਮਨ ਲੀੜਾ ਦਿੱਤਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸਦੇ ਨੇ ਵੀ ਤੁਸੀਂ ਕਿਵੇਂ ਇਹ ਪਰਮਾਤਮਾ ਨੂੰ ਪਾ ਸਕਦੇ ਹੋ। ਕਹਿੰਦੇ ਹੋਂ ਬਲਿਹਾਰੀ ਸੱਜਣਾ, ਉਹਨਾਂ ਸੱਜਣਾ ਤੋਂ, ਮੀਤਾ ਵਰੀਤਾ, ਜਿਨ੍ਹਾਂ ਨੇ ਇਹ ਮਾਇਆ ਤੋਂ ਉੱਪਰ ਉੱਠ ਕੇ ਆਪਣੀ ਸੁਰਤੀ ਸ਼ਬਦ ਨਾਲ ਜੋੜ ਲਈ ਹੈ, ਪਰਮੇਸ਼ਰ ਨਾਲ ਜੋੜ ਲਈ ਹੈ। ਹੋਂ ਬਲਿਹਾਰੀ ਸੱਜਣਾ, ਐਸੇ ਸੱਜਣ, ਐਸੇ ਗੁਰਮੁਖ ਮਿੱਤਰ ਪਿਆਰੇ ਮਿਲਣ, ਜਿਨ੍ਹਾਂ ਮਿਲ ਕੇ ਸਾਨੂੰ
ਗੁਰੂ ਚੇਤੇ ਆਵੇ ਤੇ ਪਰਮੇਸ਼ਰ ਚੇਤੇ ਆਵੇ। ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ, ਉਹ ਮੇਰੇ ਮਿੱਤਰ ਹੈ ਜਿਨ੍ਹਾਂ ਨੇ ਮਾਇਆ ਤੋਂ ਉੱਪਰ ਉੱਠ ਗਏ, ਜਿਨ੍ਹਾਂ 'ਤੇ ਮਾਇਆ ਦਾ ਅਸਰ ਨਹੀਂ। ਐਸੇ ਗੁਰਮੁਖ ਐਸੇ ਸੰਤ ਜਨ, ਇਹ ਤਨ ਜਿਨ ਸਿਓ ਗਾਡਿਆ ਮਨ ਲੀਡਰ ਦਿੱਤਾ। ਕਹਿੰਦੇ ਮੈਂ ਕੀ ਕੀਤਾ ਫਿਰ, ਐਸਾ ਤੁਸੀਂ ਵੀ ਕਰੋ। ਸਾਨੂੰ ਵਿਧੀ ਦੱਸ ਰਹੇ ਨੇ ਗੁਰੂ ਨਾਨਕ ਦੇਵ ਜੀ। ਕਹਿੰਦੇ ਐਸੇ ਗੁਰਮੁਖਾਂ ਨੂੰ ਤੁਸੀਂ ਤਨ ਮਨ ਧਨ ਸੌਂਪ ਦਿਓ, ਜਿਵੇਂ ਗੁਰੂ ਰਾਮਦਾਸ ਜੀ ਦਾ ਅੱਜ ਪ੍ਰਕਾਸ਼ ਹੈਗਾ ਗੁਰਪੁਰਬ ਗੁਰਗੱਦੀ ਦਿਵਸ। ਇਹਨਾਂ ਨੇ ਪਛਾਣ ਕੀਤੀ ਤੀਜੇ ਪਾਤਸ਼ਾਹ ਨੂੰ, ਸਭ ਕੁਛ ਹੀ ਸੌਂਪਤਾ ਤਨ ਮਨ ਧਨ। ਇਸ ਕਰਕੇ ਗੁਰੂ ਅਮਰਦਾਸ ਜੀ ਗੁਰਮੁਖ ਸਰੂਪ ਸੀ ਉਸ ਸਮੇਂ, ਸਤਿਗੁਰ ਸਰੂਪ ਸੀ। ਇਹ ਤਨ ਜਨ ਸਿਓ ਗਾਡਿਆ, ਉਹਨਾਂ ਨੇ ਤਨ ਮਨ ਧਨ ਉੱਥੇ ਫਿਰ ਸੇਵਾ ਕੀਤੀ, ਤਨ ਦੁਆਰਾ ਮਨ ਦੁਆਰਾ ਧਨ ਦੁਆਰਾ। ਮਨ ਲੀੜਾ ਦਿੱਤਾ, ਇਹ ਮਨ ਜਿਹੜਾ ਸੀ ਉਹਨਾਂ ਨੂੰ ਵੇਚ ਦਿੱਤਾ, ਜਿਹਨੂੰ ਮਹਾਰਾਜ ਕਹਿੰਦੇ ਮਨ ਵਿੱਚ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ। ਇਸ ਕਰਕੇ ਇਹ ਵਿਧੀ ਦੱਸ ਰਹੇ ਨੇ ਸਾਨੂੰ, ਕੋਈ ਗੁਰਮੁਖ ਮਿਲ ਜਾਵੇ, ਪਿਆਰਾ ਮਿਲ ਜਾਵੇ ਰੱਬ ਦਾ, ਤੁਸੀਂ ਉਹਦੇ ਨਾਲ ਆਪਣੀ ਸਾਂਝ ਕਰੋ, ਉਹਨੂੰ ਆਪਣਾ ਤਨ ਮਨ ਹੀ ਧਨ ਸੌਂਪ ਦਿਓ। ਕਹਿਣ ਤੋਂ ਭਾਵ ਆਤਮ ਸਮਰਪਣ, ਵੀ ਜੋ ਬਚਨ ਕਰਦਾ ਸਤ ਕਰਕੇ ਮੰਨੋ। ਗੁਰੂ ਰਾਮਦਾਸ ਜੀ ਨੇ ਇਹ ਬਚਨ ਮੰਨੇ ਅਤੇ ਉਹ ਪ੍ਰਵਾਨ ਹੋ ਗਏ। ਲੀਆ ਤਾਂ ਦੀਆ ਮਾਨ ਜਨ ਕੋ ਸੇ ਜਨ ਸਿਓ ਸੇ ਸੱਜਣ ਕਿਉਂ ਵਿਸਰੈ। ਕਹਿੰਦੇ ਐਸੇ ਸੱਜਣ ਪਿਆਰੇ ਫਿਰ ਵਿਸਰਦੇ ਨਹੀਂ ਜਿਹੜੇ ਸਾਨੂੰ ਪਰਮਾਤਮਾ ਨਾਲ ਜੋੜ ਦਿੰਦੇ ਨੇ। ਲੀਆ ਤਾਂ ਦੀਆ ਮਾਨ ਜਨ ਸਿਓ, ਐਸੇ ਗੁਰਮੁਖ ਫਿਰ ਕਹਿੰਦੇ ਸੇ ਕਿਉਂ ਸੱਜਣ ਵਿਸਰੇ, ਐਸੇ ਸੱਜਣ ਨਹੀਂ ਵਿਸਰਨੇ ਚਾਹੀਦੇ। ਫਿਰ ਜਿਵੇਂ ਸਾਡੇ ਅੱਜ ਗੁਰੂ ਗ੍ਰੰਥ ਸਾਹਿਬ ਜੀ, ਇਹ ਸਾਰੇ ਗੁਰਮੁਖ ਬੈਠੇ ਨੇ ਮਹਾਂਪੁਰਖ, ਸਾਨੂੰ ਵਿਸਰੇ ਹੋਏ ਨੇ, ਇਹ ਕਿਉਂ ਵਿਸਰ ਜਾਂਦੇ ਨੇ ਸਾਥੋਂ? ਗੁਰਬਾਣੀ ਕਿਉਂ ਵਿਸਰਦੀ ਹੈ? ਕਿਉਂਕਿ ਅਸੀਂ ਹਿਰਦੇ 'ਚ ਨਹੀਂ ਵਸਾਉਂਦੇ। ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਗੁਰੂ ਵਾਲੇ ਹਾਂ, ਗੁਰੂ ਨੂੰ ਸੌਂਪਿਆ ਹੋਇਆ, ਤਾਂ ਫਿਰ ਗੁਰੂ ਕਿਵੇਂ ਵਿਸਰ ਜਾਵੇ? ਸੇ ਕਿਉਂ ਸੱਜਣ ਵਿਸਰੈ, ਉਹ ਸੱਜਣ ਜਿਹੜੇ ਸਾਡਾ ਅੰਤ ਸਮੇਂ ਵੀ ਸਹਾਇਤਾ ਕਰਦੇ ਨੇ। ਐਸੇ ਗੁਰਮੁਖ, ਐਸੇ ਸਾਧੂ, ਐਸੇ ਸੰਤ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ, ਇਹ ਸਾਡੀ ਸਹਾਇਤਾ ਕਰਦੇ ਨੇ, ਜੀਵਨ ਸਫਲ ਕਰ ਦਿੰਦੇ ਨੇ ਸਾਡਾ। ਪਰ ਅਸੀਂ ਵਿਸਾਰੀ ਬੈਠੇ ਹਾਂ ਅੱਜ ਸੰਸਾਰ ਦੇ ਜੀਵ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਮੁਖਾਂ ਨੂੰ ਮਿਲ ਕੇ ਕੀ ਹੋਊਗਾ? ਕਹਿੰਦੇ ਜਨ ਦਿਸ ਦਿਸ ਆਇਆ ਹੋਹੇ ਰਲੀਆਂ ਜੀ ਸੇਤੀ ਕਹਿ ਰਹਿ। ਕਹਿੰਦੇ ਜਿਨ੍ਹਾਂ ਨੂੰ ਮਿਲ ਕੇ ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ, ਪਰਮਾਤਮਾ ਨੂੰ ਮਿਲਾਪ ਵੀ ਹੋ ਜਾਂਦਾ ਐਸੇ ਗੁਰਮੁਖਾਂ ਨੂੰ ਮਿਲ ਕੇ, ਜਿਹੜੇ ਗੁਰਮੁਖ ਮਿਲੇ ਹੋਵਣ। ਕਹਿੰਦੇ ਜਿਨ ਦਿਸ ਆਇਆ ਹੋਹੇ ਰਲੀਆਂ, ਜਿਨ੍ਹਾਂ ਨੂੰ ਮਿਲ ਕੇ ਸਾਡੇ ਅੰਦਰ ਉਹ ਪ੍ਰੇਮ ਪੈਦਾ ਹੋ ਜਾਂਦਾ ਹੈ। ਜਦੋਂ ਅਸੀਂ ਫਿਰ ਰਲੀਆਂ ਰੰਗ ਰਲੀਆਂ ਕਹਿੰਦੇ ਨੇ, ਜਦੋਂ ਪ੍ਰੇਮ ਪਰਮੇਸ਼ੁਰ ਨਾਲ ਹੀ ਪੈ ਜਾਵੇ। ਜਿਵੇਂ ਜੀਵ ਰੂਪ ਇਸਤਰੀ ਆਪਣੇ ਪਤੀ ਨਾਲ ਪਿਆਰ ਕਰਦੀ ਆ, ਤਨ ਮਨ ਧਨ ਸੌਂਪ ਦਿੰਦੀ ਆ, ਇਸੇ ਤਰ੍ਹਾਂ ਹੀ ਉਹ ਗੁਰਮੁਖ ਉਸ ਗੁਰੂ ਨੂੰ ਸੌਂਪ ਦਿੰਦੇ ਨੇ, ਗੁਰੂ ਅੱਗੇ ਪਰਮਾਤਮਾ ਦੇ ਨਾਲ ਸਾਨੂੰ ਜੋੜ ਦਿੰਦਾ। ਜੀ ਸੇਤੀ ਗਹਿ ਰਿਹਾ, ਫਿਰ ਸਾਡਾ ਮਨ ਉਹ ਫੜ ਲੈਂਦਾ, ਉਹਨਾਂ ਦੇ ਬਚਨਾਂ ਨੂੰ ਪੜ੍ਹਦਾ ਅਤੇ ਪਰਮਾਤਮਾ ਦੇ ਪੱਲੇ ਨੂੰ ਪਕੜ ਲੈਂਦਾ ਅੱਗੇ ਜਾ ਕੇ। ਜੀ ਸੇਤੀ ਗਹਿ, ਗਹਿ ਦਾ ਮਤਲਬ ਹੁੰਦਾ ਫੜਨਾ। ਫਿਰ ਸਾਡੀ ਸੁਰਤੀ ਨੇ ਗੁਰੂ ਦੇ ਬਚਨਾਂ ਨੂੰ ਪਕੜ ਲਿਆ, ਸ਼ਬਦ ਨੂੰ ਪਕੜ ਲਿਆ, ਸ਼ਬਦ ਨੂੰ ਹਿਰਦੇ 'ਚ ਵਸਾ ਲਿਆ। ਐਸੇ ਗੁਰਮੁਖਾਂ ਨੂੰ ਮਿਲ ਕੇ ਸਾਡੇ ਅੰਦਰ ਚਾਓ ਪੈਦਾ ਹੁੰਦਾ ਹੈ, ਜਿਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਾ, ਮਿੱਤਰ ਅਸਾਡੜੇ ਸੇਈ, ਹਾਂ ਢੰਡੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕਈ। ਐਸੇ ਕੋਈ ਵਿਰਲੇ ਵਿਰਲੇ ਹੁੰਦੇ ਨੇ ਸੰਸਾਰ ਦੇ ਵਿੱਚ, ਐਸੇ ਵਿਰਲੇ ਗੁਰਮੁਖ ਜਿਹਨੂੰ ਮਹਾਰਾਜ ਕਹਿੰਦੇ ਉਹ ਸ਼ਬਦ ਦੀ ਵਿਚਾਰ ਕਰਦੇ ਨੇ, ਗੁਰੂ ਦੀ ਵਡਿਆਈ ਕਰਦੇ ਨੇ, ਪਰਮਾਤਮਾ ਦੀ ਵਡਿਆਈ ਕਰਦੇ ਨੇ। ਐਸੇ ਜਨ ਵਿਰਲੇ ਸੰਸਾਰੇ, ਐਸੇ ਕੋ ਵਿਰਲੇ ਹੁੰਦੇ ਨੇ ਗੁਰਮੁਖ। ਕਹਿੰਦੇ ਸ਼ਬਦ ਵਿਚਾਰ ਰਹੇ ਨਰਾਰੇ, ਉਹ ਸ਼ਬਦ ਦੀ ਵਿਚਾਰ ਕਰਕੇ ਦੁਨੀਆਂ 'ਚ ਰਹਿੰਦੇ ਹੋਏ ਦੁਨੀਆਂ ਤੋਂ ਉਪਰਾਮ ਉੱਪਰ ਉੱਠੀ ਰਹਿੰਦੀ ਹੈ ਸੁਰਤੀ। ਸ਼ਬਦ ਵਿਚਾਰ ਕਹੇ ਰਹੇ ਨਰਾਰੇ, ਆਪ ਤਰੇ ਸਗਲੀ ਕੁੱਲ ਤਾਰੇ, ਦਰਗੇ ਪੱਤ ਸਿਉ ਜਾਏਂਦਾ। ਕਹਿੰਦੇ ਆਪ ਤਾਂ ਉਹ ਤਰਦੇ ਹੀ ਆ, ਆਪਣੀ ਕੁੱਲ ਨੂੰ ਵੀ ਤਾਰ ਜਾਂਦੇ ਆ, ਦਰਗਾਹ 'ਚ ਉਹਨਾਂ ਨੂੰ ਇੱਜ਼ਤ ਮਿਲਦੀ ਆ, ਮਾਣ ਮਿਲਦਾ ਐਸੇ ਗੁਰਮੁਖਾਂ ਨੂੰ। ਇਸ ਕਰਕੇ ਐਸੇ ਗੁਰਮੁਖ ਜਿਨ੍ਹਾਂ ਨੂੰ ਮਿਲ ਕੇ ਰਲੀਆਂ ਮਾਣੇ,
ਜਿਨ੍ਹਾਂ ਨੂੰ ਮਿਲ ਕੇ ਪਤੀ ਪਰਮੇਸ਼ਵਰ ਨਾਲ ਮਿਲਾਪ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਮੁਖ ਮਿਲ ਜਾਵਣ, ਸਗਲ ਗੁਣਾਂ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ। ਕਹਿੰਦੇ ਜਿਹੜੇ ਗੁਰਮੁਖ ਹੁੰਦੇ ਆ ਉਹਨਾਂ ਦੀ ਨਿਸ਼ਾਨੀ ਹੁੰਦੀ ਆ, ਉਹਨਾਂ 'ਚ ਗੁਣ ਹੀ ਗੁਣ ਹੁੰਦੇ ਆ, ਉਹਨਾਂ 'ਚ ਔਗਣ ਨਹੀਂ ਹੁੰਦਾ, ਸਾਡੇ 'ਚ ਔਗਣ ਹੀ ਔਗਣ, ਨਿਸ਼ਾਨੀ ਇੰਨੀ ਹੋਈ ਆ। ਆਹ ਗੁਰੂ ਗ੍ਰੰਥ ਸਾਹਿਬ 'ਚ ਸਾਰੇ ਮਹਾਂਪੁਰਖ ਬੈਠੇ ਨੇ, ਤੁਸੀਂ ਪੜ੍ਹੀ ਚੱਲੋ ਇਹਨਾਂ ਦੀ ਬਾਣੀ, ਇਹਨਾਂ ਦੇ ਬਚਨ, ਕੋਈ ਵੀ ਔਗਣ ਨਹੀਂ ਤੁਹਾਨੂੰ ਲੱਭੂਗਾ, ਗਾਉਣ ਹੀ ਗਾਉਣਾ। ਤਾਂ ਮਹਾਰਾਜ ਕਹਿੰਦੇ ਵੀ ਐਸੇ ਗੁਰਮੁਖ ਸੱਜਣ ਢੂੰਡ ਲਓ ਜਿਨ੍ਹਾਂ ਅੰਦਰ ਗਾਉਣ ਹੀ ਗਾਉਣ ਹੋਣ। ਇਹ ਸਾਰੇ ਮਹਾਂਪੁਰਖ ਇਹਨਾਂ 'ਚ ਗਾਉਣ ਹੀ ਗਾਉਣਾ, ਜਦੋਂ ਅਸੀਂ ਸਾਂਝ ਕਰਾਂਗੇ ਇਹ ਗੁਣ ਸਾਡੇ ਹਿਰਦੇ 'ਚ ਵਸ ਜਾਂਦੇ ਨੇ। ਸਗਲ ਗੁਣਾਂ ਅਵਗਣ ਨਾ ਕੋਈ ਹੋਹੇ ਨੀਤਾ ਨੀਤਾ। ਨਿੱਤ ਨਿੱਤ ਉਹ ਵਡਿਆਈ ਕਰਦੇ ਨੇ, ਉਹ ਨਿੱਤ ਪਰਮੇਸ਼ਰ ਦੀ ਸੋਭਾ ਕਰਦੇ ਨੇ। ਹਉ ਬਲਿਹਾਰੀ ਸਾਜਣਾ ਮੀਤਾ ਅਵਰੀਤਾ। ਮੈਂ ਕਹਿੰਦਾ ਐਸੇ ਗੁਰਮੁਖਾਂ ਤੋਂ ਬਲਹਾਰ ਜਾਂਦਾ। ਗੁਰੂ ਨਾਨਕ ਦੇਵ ਜੀ ਕਹਿੰਦੇ ਜਿਨ੍ਹਾਂ ਨੇ ਇਸ ਮਾਇਆ ਦੇ ਮੋਹ ਤੋਂ ਉਪਰਾਮ ਹੋ ਕੇ ਆਪਣਾ ਮਿੱਤਰ ਸੱਜਣ ਪਰਮੇਸ਼ਰ ਨੂੰ ਬਣਾ ਲਿਆ। ਸੱਜਣ ਸਹੀ ਮੈਂ ਚੱਲਦਿਆਂ ਨਾਲ ਚੱਲਾਂ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ, ਉਹ ਸੱਜਣ ਹੈ ਸਾਡਾ। ਇੱਕ ਸੱਜਣ ਸਭ ਸੱਜਣ, ਇੱਕ ਪਰਮੇਸ਼ਰ ਨੂੰ ਸੱਜਣ ਜਿਨ੍ਹਾਂ ਨੇ ਬਣਾ ਲਿਆ, ਉਹ ਗੁਰਮੁਖ ਜਿਹੜੇ ਇੱਕ ਨਾਲ ਮਿਲੇ ਹੋਏ ਨੇ। ਐਸੇ ਗੁਰਮੁਖਾਂ ਤੋਂ ਬਲਿਹਾਰੀ ਜਾਂਦੇ ਹਾਂ। ਹਉ ਬਲਿਹਾਰੀ ਸਾਜਣਾ ਮੀਤਾ ਅਵਰੀਤਾ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸਲ ਈਜੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਐਸੇ ਗੁਰਮੁਖਾਂ ਕੋਲ ਗੁਣ ਹੁੰਦੇ ਨੇ। ਕਹਿੰਦੇ ਗੁਣਾ ਕਾ ਹੋਵੇ ਵਾਸਲਾ, ਜਿਵੇਂ ਅਤਰ ਫਲੈਲ ਹੁੰਦਾ ਨਾ, ਉਹ ਕਿਸੇ ਵਿੱਚ ਬੰਦ ਕੀਤਾ ਹੁੰਦਾ ਡੱਬੇ 'ਚ ਜਾਂ ਸ਼ੀਸ਼ੀ 'ਚ, ਜਦੋਂ ਉਹਨੂੰ ਖੋਲੋਂਗੇ ਉਹ 'ਚ ਸੁਗੰਧ ਆਊਗੀ,

ਜਦੋਂ ਔਗਣਾਂ ਦੀ ਸਾਂਝ ਕਰੋਗੇ, ਔਗਣ ਆ ਜਾਣਗੇ ਤਾਂ ਤੁਸੀਂ ਦੇਖਣਾ ਗੁਰਬਾਣੀ ਨੇ ਤਾਂ ਦੱਸਣਾ ਹੈ। ਇਸ ਕਰਕੇ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਉਹ ਗੁਣ ਇਕੱਠੇ ਕਰਦੇ ਨੇ। ਹਰ ਇੱਕ ਮਨੁੱਖ 'ਚ ਕੋਈ ਨਾ ਕੋਈ ਗੁਣ ਹੁੰਦਾ ਹੈ। ਸਾਂਝ ਕਰੀਜਾ ਗੁਣਾ ਕੇਰੀ ਛੋਟ ਅਵਗਣ ਚੱਲੀ ਹੈ, ਗੁਰਮੁਖ ਸਾਂਝਾ ਸਾਂਝ ਕਰਦਿਆ ਗੁਣਾਂ ਦੀ। ਔਗਣ ਹਰ ਇੱਕ ਵਿੱਚ ਹੈ, ਕੋਈ ਜੀਵ ਐਸਾ ਨਹੀਂ ਜਿਹਦੇ 'ਚ ਔਗਣ ਨਾ ਹੋਵੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਐਸੇ ਗੁਰਮੁਖਾਂ ਨੂੰ ਮਿਲ ਕੇ ਗੁਣਾਂ ਦੀ ਸਾਂਝ ਕਰਦੇ ਨੇ ਗੁਰਮੁਖ। ਸਾਂਝ ਕਰੀਜਾ ਗੁਣਾਂ ਕੇਰੀ ਛੋੜ ਅਵਗਣ ਚੱਲੀ ਹੈ, ਪਰ ਗੁਰਮੁਖ ਔਗਣਾਂ ਨੂੰ ਛੱਡਦੇ ਜਾਂਦੇ ਨੇ, ਗੁਣਾਂ ਨੂੰ ਅੰਦਰ ਵਸਾਉਂਦੇ ਜਾਂਦੇ ਨੇ। ਇੱਕ ਦਿਨ ਔਗਣ ਖਤਮ ਹੋ ਜਾਂਦੇ ਨੇ, ਗੁਣ ਹੀ ਗੁਣ ਰਹਿ ਜਾਣਗੇ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੜਮੱਲੀ ਹੈ। ਕਹਿੰਦੇ ਇਸ ਤਰੀਕੇ ਨਾਲ ਜੇ ਤੁਸੀਂ ਇਹ ਕੱਪੜਾ ਪਹਿਨ ਲਓਗੇ, ਪਹਿਰੇ ਪਟੰਬਰ, ਪਟੰਬਰ ਕਹਿੰਦੇ ਰੇਸ਼ਮੀ ਕੱਪੜਿਆਂ ਨੂੰ। ਅੱਗੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਜਾਂ ਕੋਈ ਪ੍ਰੋਗਰਾਮ ਹੁੰਦਾ, ਰੇਸ਼ਮੀ ਕੱਪੜੇ, ਸੋਹਣੇ ਕੱਪੜੇ ਪਹਿਨੇ ਜਾਂਦੇ ਪਟੰਬਰ। ਅਡੰਬਰ ਕਹਿੰਦੇ ਸੀ ਸਜਣ ਨੂੰ। ਇਸ ਕਰਕੇ ਕਹਿੰਦੇ ਕੱਪੜੇ ਪਾ ਕੇ ਇਹ ਸੱਜਦਾ ਜੀਵ ਰੂਪ ਇਸਤਰੀ, ਇਸ ਤਰ੍ਹਾਂ ਦੇ ਰੇਸ਼ਮੀ ਕੱਪੜੇ ਪਾ ਕੇ ਸੱਜ ਧੱਜ ਕੇ ਅਡੰਬਰ ਕਰਨ ਨੂੰ ਕਹਿੰਦੇ ਨੇ। ਕਹਿੰਦੇ ਤੁਸੀਂ ਇਹ ਕੱਪੜੇ ਪਹਿਨਣੇ ਕਰੋ, ਨਾਮ ਰੂਪੀ ਕੱਪੜਾ ਪਹਿਨ ਲਓ ਤੁਸੀਂ, ਅਤੇ ਤੁਸੀਂ ਫਿਰ ਨੰਗੇ ਨਹੀਂ ਹੋਵੋਗੇ ਮੁੜ ਕੇ ਕਿਤੇ। ਪਹਿਰੇ ਪਟੰਬਰ, ਇਸ ਕਰਕੇ ਗੁਰਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸ ਰਹੇ ਨੇ, ਕਹਿੰਦੇ ਹਰ ਨਾਮ ਹਮਾਰਾ ਪਹਿਨਣ ਜਿੱਤ ਫਿਰ ਨੰਗੇ ਨਾ ਹੋ ਗਈ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਜਿਨ੍ਹਾਂ ਨੂੰ ਪਰਮੇਸ਼ੁਰ ਦੇ ਨਾਲ ਪਿਆਰ ਪੈ ਗਿਆ, ਉਹਦੇ ਸ਼ਬਦ ਨਾਲ ਪਿਆਰ ਪੈ ਗਿਆ, ਨਾਮ ਨਾਲ ਪਿਆਰ ਪੈ ਗਿਆ, ਉਹ ਸੰਸਾਰ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਕਹਿੰਦੇ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਏ, ਅਤੇ ਕਹਿੰਦੇ ਉਹ ਆਪਣੇ ਘਰੇ ਵਸਣ ਲੱਗ ਜਾਂਦੇ ਨੇ। ਪਿੜ ਕਹਿੰਦੇ ਨੇ ਜਿਵੇਂ ਛਿੰਝ ਪੈਂਦੀ ਹੈ ਜਿੱਥੇ, ਉਹਨੂੰ ਪਿੜ ਕਹਿ ਦਿੰਦੇ ਆ। ਇਸੇ ਤਰ੍ਹਾਂ ਹੀ ਇਹ ਸੰਸਾਰ ਇੱਕ ਪਰਮਾਤਮਾ ਦੀ ਛਿੰਝ ਪੈ ਰਹੀ ਹੈ, ਅਤੇ ਇਹਦੇ 'ਚੋਂ ਕੋਈ ਵਿਰਲਾ ਜਿਹੜਾ ਪਹਿਲਵਾਨ ਜਿੱਤ ਕੇ ਇਹ ਪਿੜ ਜਿੱਤ ਜਾਂਦਾ, ਫਿਰ ਉਹਨੂੰ ਕਹਿੰਦਾ ਵੀ ਇਹ ਜਿੱਤ ਗਿਆ ਖੇਲ। ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜਾ। ਕਹਿੰਦੇ ਜਿੱਥੇ ਵੀ ਜਾਣਾ ਨਾ ਤੁਸੀਂ ਭਲਾ ਕਰਨਾ, ਭਲਾ ਕਹੀਏ, ਪਰਮੇਸ਼ੁਰ ਦੇ ਗੁਣਾਂ ਨੂੰ ਉਚਾਰਨ ਕਰੋ, ਗੁਰੂ ਦੇ ਗੁਣਾਂ ਨੂੰ ਜਾ ਕੇ ਦੁਨੀਆਂ 'ਚ ਵਖਿਆਨ ਕਰੋ। ਕਹਿੰਦੇ ਫਿਰ ਕੀ ਹੋਊ? ਕਹਿੰਦੇ ਝੋਲ ਅੰਮ੍ਰਿਤ ਪੀਜਾ, ਤੁਹਾਡੇ ਮੁੱਖ 'ਚ ਉਹ ਪਰਮੇਸ਼ੁਰ ਆਪਣੀ ਅੰਮ੍ਰਿਤ ਬੂੰਦ ਪਾ ਦੂਗਾ। ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸਲ ਈਜਾ। ਜੇ ਕਹਿੰਦੇ ਕਿਸੇ ਕੋਲ ਗੁਣ ਹੋਣ ਤਾਂ ਇਹ ਗੁਣਾਂ ਦਾ ਕਹਿੰਦੇ ਸਾਂਝ ਕਰਨੀ ਚਾਹੀਦੀ ਹੈ। ਗੁਰਮੁਖਾਂ ਕੋਲੇ ਗੁਣ ਹੀ ਗੁਣ ਹੁੰਦੇ ਨੇ। ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ। ਹੁਣ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਭੇਤ ਦੇਣ ਤੋਂ ਬਾਅਦ ਕਹਿੰਦੇ ਵੀ ਇਹ ਸਾਰਾ ਕੁਛ ਵਾਹਿਗੁਰੂ ਦਾ ਕੀਤਾ ਹੋਇਆ, ਸੰਸਾਰ 'ਚ ਕਿਸੇ ਹੋਰ ਦਾ ਨਹੀਂ ਬਣਾਇਆ ਹੋਇਆ ਖੇਲ। ਕਈ ਵਾਰ ਨਾ ਇੱਕ ਦਿਨ ਮੈਂ ਕਿਤੇ ਕਥਾ ਕਰ ਰਿਹਾ ਸੀ, ਆ ਸਾਰੀ ਗੱਲ ਸਮਝਾਈ ਜਦੋਂ, ਅਤੇ ਉਹ ਤੋਂ ਬਾਅਦ 'ਚ ਕਹਿੰਦੇ ਵੀ ਪਰਮਾਤਮਾ ਨੇ ਐਂ ਕਿਉਂ ਕੀਤਾ? ਮੈਂ ਕਿਹਾ ਵੀ ਪਰਮਾਤਮਾ ਨੂੰ ਜਾ ਕੇ ਪੁੱਛ ਲਾ, ਜਦੋਂ ਤੂੰ ਜਾਵੇਂਗਾ ਨਾ ਫਿਰ ਪੁੱਛਣ ਜੋਗਾ ਰਹਿਣਾ ਹੀ ਨਹੀਂ ਤੂੰ। ਤਾਂ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਵੀ ਕਿਸੇ ਨੇ ਸਵਾਲ ਕੀਤਾ, ਕਹਿੰਦੇ ਜਦੋਂ ਤੁਸੀਂ ਜਾ ਕੇ ਜੀ ਗੱਲਬਾਤ ਹੁੰਦੀ ਹੈ ਤੁਹਾਡੀ ਫਿਰ ਉਹ ਦੱਸੋ। ਕਹਿੰਦੇ ਜੋ ਭਿੱਤਰ ਜੋ ਮਹਿਲ ਬੁਲਾਵੈ ਪੁੱਛੋ ਬਾਤ ਨਿਰੰਤੀ। ਕਹਿੰਦੇ ਤੁਸੀਂ ਆਪ ਹੀ ਪੁੱਛ ਲਿਓ ਜਾ ਕੇ ਉਹ ਤੋਂ ਵੀ ਆ ਸੰਸਾਰ ਉਹਨੇ ਐਂ ਕਿਉਂ ਬਣਾਇਆ, ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਉਹਦੇ ਕੀਤੇ ਹੋਏ। ਜਿੱਥੇ ਮਹਾਰਾਜ ਕਹਿੰਦੇ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ, ਕੋਈ ਕਰਨ ਵਾਲਾ ਨਹੀਂ ਦੁਨੀਆਂ ਦੇ ਵਿੱਚ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਆਪ ਹੀ ਹੈ। ਆਖਣ ਤਾਂ ਕੋ ਜਾਈਐ ਜੇ ਭੁੱਲੜਾ ਹੋਈ। ਕਹਿੰਦੇ ਰੱਬ ਕੋਈ ਭੁੱਲਣ ਵਾਲਾ ਤੁਹਾਡੇ ਵਰਗਾ? ਕਹਿੰਦੇ ਜਾਂ ਤਾਂ ਉਹਨੂੰ ਸਮਝਾਈਏ, ਕਹਿੰਦੇ ਜੇ ਉਹ ਭੁੱਲਿਆ ਹੋਵੇ ਪਰਮਾਤਮਾ ਉਹਨੂੰ ਜਾ ਕੇ ਦੱਸੋ ਵੀ ਆਹ ਪਰਮਾਤਮਾ ਐਂ ਨਹੀਂ ਠੀਕ, ਐਂ ਨਹੀਂ ਠੀਕ। ਮਹਾਰਾਜ ਕਹਿੰਦੇ ਆਖਣ ਤਾਂ ਕੋ ਜਾਈਏ ਜੇ ਭੁੱਲੜਾ ਹੋਈ, ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲਾ। ਕਹਿੰਦੇ ਉਹ ਵਾਹਿਗੁਰੂ ਜਿਹੜਾ ਹੈ ਨਾ ਉਹ ਭੁੱਲਦਾ ਨਹੀਂ ਗਾ, ਜਿਹਨੂੰ ਮਹਾਰਾਜ ਕਹਿੰਦੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇਸ ਲਈ ਉਹ ਭੁੱਲਣ ਵਾਲਾ ਨਹੀਂ, ਉਹ ਸਾਰਿਆਂ ਨੂੰ ਦੇਖਦਾ, ਉਹਦੇ ਕੀਤੇ ਕਰਮਾਂ ਅਨੁਸਾਰ ਉਹਨਾਂ ਨੂੰ ਹਰ ਇੱਕ ਵਸਤੂ ਦਿੰਦਾ। ਇਸ ਕਰਕੇ ਸੁਣੇ ਦੇਖੇ ਬਾਜ ਕਹੀਏ ਦਾਨ ਅਣ ਮੰਗਿਆ ਦੇਵੈ। ਹੁਣ ਮਹਾਰਾਜ ਕਹਿੰਦੇ ਉਹ ਦੇਖਦਾ ਵੀ ਉਹ ਤੁਹਾਨੂੰ ਦਾਨ ਦੇ ਰਿਹਾ ਤੁਹਾਨੂੰ ਸਾਰਿਆਂ ਨੂੰ, ਅਤੇ ਅਣਮੰਗਿਆਂ ਦੇ ਰਿਹਾ, ਤੁਸੀਂ ਮੰਗ ਨਹੀਂ ਰਹੇ। ਆ ਸਵਾਸ ਆਪਾਂ ਕਿਹੜਾ ਮੰਗਦੇ, ਬਿਨ ਸਵਾਸ ਦੇਈ ਚਲੋ ਆਪੇ ਹੀ ਦੇਈ ਜਾਂਦਾ, ਇਹਨਾਂ ਕਰਕੇ ਆਪਾਂ ਜੀਵਤ ਹਾਂ। ਇਸ ਕਰਕੇ ਸੰਸਾਰ ਦੇ ਵਿੱਚ ਜੋ ਕੁਛ ਹੈ ਜੋ ਸਾਡੇ ਕਰਮਾਂ ਦਾ ਉਹ ਸਾਨੂੰ ਮਿਲ ਰਿਹਾ। ਦਾਨ ਦੇਹ ਦਾਤਾ ਜਗਤ ਵਧਾਤਾ ਨਾਨਕਾ ਸੱਚ ਸੋਈ। ਕਹਿੰਦੇ ਸੰਸਾਰ ਸਾਰੇ ਨੂੰ ਦਾਨ ਦੇਣ ਵਾਲਾ ਸਭਨਾਂ ਜੀਆਂ ਕਾ ਇੱਕ ਦਾਤਾ, ਜਗਤ ਵਧਾਤਾ ਜਗਤਾਂ ਦੀ
ਨੂੰ ਵਿਧਾਤਾ ਪੈਦਾ ਕਰਕੇ ਰੱਖਿਆ ਕਰਨ ਵਾਲਾ ਅਤੇ ਸਾਰਿਆਂ ਨੂੰ ਪਾਲਣ ਵਾਲਾ ਵਿਧਾਤਾ ਨਾਨਕ।

ਨਾਨਕਾ ਸੱਚ ਸੋਈ, ਉਹੀ ਸੱਚ ਹੈ, ਹੋਰ ਕੋਈ ਏਦੋ ਬਿਨਾਂ ਦੁਨੀਆਂ 'ਚ ਸੱਚ ਨਹੀਂ ਹੈ। ਆਪ ਕਰੇ ਕਿਸ ਆਖੀਐ, ਹੋਰ ਕਰੇ ਨਾ ਕੋਈ। ਇਹਦੇ ਸਾਰਾ ਕੁਛ ਵਾਹਿਗੁਰੂ ਦੇ ਹੁਕਮ 'ਚ ਹੋ ਰਿਹਾ, ਅਤੇ ਇੱਕ ਸਾਡਾ ਮਨ ਨਹੀਂ ਹੁਕਮ 'ਚ ਆ ਰਿਹਾ। ਜਦੋਂ ਹੁਕਮ 'ਚ ਆ ਗਏ ਨਾ, ਆਹ ਸਾਰੇ ਮਹਾਂਪੁਰਖਾਂ ਦੀ ਬਾਣੀ ਹੈ, ਹੁਕਮ 'ਚ ਆ ਗਏ। ਅੱਜ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦਾ ਗੁਰਗੱਦੀ ਦਿਵਸ ਆ, ਉਹ ਹੁਕਮ 'ਚ ਆ ਗਏ, ਅਤੇ ਅੱਜ ਦੁਨੀਆ ਨਮਸਕਾਰਾਂ ਕਰਦੀ ਹੈ ਉਹਨਾਂ ਨੂੰ। ਪਹਿਲਾਂ ਤਾਂ ਉਹਨਾਂ ਨੂੰ ਵੀ ਲੋਕ ਕਹਿੰਦੇ ਸੀ ਭੁੱਲਿਆ ਹੋਇਆ ਨੂੰ ਪਤਾ ਨਹੀਂ ਗਾ, ਅਤੇ ਅੱਜ ਦੁਨੀਆ ਉਹਨਾਂ ਨੂੰ ਮੱਥੇ ਟੇਕਦੀ ਹੈ। ਇਸ ਕਰਕੇ ਉਹ ਹੁਕਮ 'ਚ ਆ ਗਏ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਾਡਾ ਮਨ ਵੀ ਗੁਰੂ ਕਿਰਪਾ ਕਰੇ ਹੁਕਮ 'ਚ ਆ ਜਾਵੇ, ਸਾਡਾ ਜੀਵਨ ਵੀ ਸਫਲ ਹੋ ਜਾਵੇ, ਹੋਈਆਂ ਭੁੱਲਾਂ ਚੁੱਕਾਂ ਨਾ ਚ ਤਾਰਦੇ ਹੋਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਰਬਾਦੇ ਠਾਡੇ ਦਰਬਾਰ ਤੁਝ ਮੈਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜਾ ਖੋਲ ਕੇ ਵਾਰ ਸੁਕਹੋ ਟਲ ਗੁਰ ਸੇਵੀਆ ਅਹਨ ਸਹਿ ਸੰਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹਜਾਏ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਹਿਬ ਸਿੰਘ, ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾਗ ਦੀ ਗੁਰਪੁਰਬ ਹੈ। ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਗੁਰਤਾਗ ਦੀ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾ ਹੀਆ ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣਵਾਈਆ ਸ਼ਬਦੋ ਤੰਗਾ ਬਹੁ ਹਰੀ ਕੇ ਰਾਮੰਜਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉਂ ਮਨਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਏ ਸਭ ਕੁਛ ਹੈ ਜਿਸ ਦੇ ਸੋ ਪਾਵਾਏ ਸਦਾ ਸਿਫਤ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸਭ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਏ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਹਰ ਸਾਂਤ ਸੁਖ ਮਨਵਾਈ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਇਟੋ ਜਿਸ ਦੀਆਂ ਏ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੁ ਮੜਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈਏ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਖਿਨ ਮੈਥਾ ਪੋਥਾ ਪਦਾਰਥ ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਣ ਲੱਖ ਹੋਏ ਤਾਂ ਇੱਕ ਨਾ ਚਲੈ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਝੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨੂੰ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁੱਖ ਪਾਈਏ ਹੈ ਇੱਕ ਨਾ। ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ।

ਕੇ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਹਾਵਾ ਜੇ ਤਿਸ ਭਾਵਾ, ਬਿਣ ਪਾਣੀ ਕੇ ਨਹਾਏ ਕਰੀ, ਜੇ ਤੀਸਰ ਠੂ ਪਾਈ, ਵੇਖਾਂ ਬਿਣ ਕਰਮਾਂ ਕੇ ਮਿਲਾਇ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਏ, ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੇ। ਜੇ ਤਸਨ ਦਰਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ, ਗੁਣ ਦੇ ਤਿਹਾ ਕੋਈ ਨਾ ਸੁਝਈ। ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲੋ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬਰਮਾਇਨ, ਸੁਣਿਆ ਮੁਖ ਸਲਾਹ ਹਨੁਮੰਦ, ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਮ, ਸੁਣਿਆ ਪੜ ਪੜ ਪਾਵ ਅਹਿਮਾਨ, ਸੁਣਿਆ ਲਾਗੈ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੀ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵ ਹਰਾਵ, ਸੁਣਿਆ ਹਾਥ ਵੈ ਸਗਾਵ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਹੋਇਆ ਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਮਨ ਜਾਏ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰਾ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿਮਾਨ, ਪੰਚੇ ਪੰਚੇ ਸੋਹ ਹੇਦਾ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰਾਇ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ, ਜੀ ਜਾ ਤਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ, ਕੋਈ ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਪ ਜਾਣੇ, ਕੌਣ ਕੂਤ ਕੀਤਾ ਪਸਾਓ, ਇੱਕ ਉਕਵਾਓ, ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵੀ ਚਾਰ ਵਾਰਿਆ, ਨਾ ਜਾਵਾ ਇੱਕ ਵਾਰ ਜੋ ਤੁਤ ਭਾਵਾ, ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾ, ਅਸੰਖ ਗ੍ਰੰਥ ਮੁਖ ਵੀਤ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰਮੁਖ ਭਗਤ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵੀ ਚਾਰ ਵਾਰਿਆ, ਨਾ ਜਾਵਾ ਇੱਕ ਵਾਰ ਜੋ ਤੁਤ ਭਾਵਾ, ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰਜਾ ਹਿਜੋਰ, ਅਸੰਖ ਗੜ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਾਖਾਹੇ, ਅਸੰਖ ਨਿੰਦਕ ਸਰ ਕਰੈ ਭਾਰ, ਨਾਨਕ ਨੀਚ ਕਹੈ ਵੀ ਚਾਰ ਵਾਰਿਆ, ਨਾ ਜਾਵਾ ਇੱਕ ਵਾਰ ਜੋ ਤੂੰ ਭਾਵੈ, ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਨਾਵ ਅਸੰਖ ਥਾਵ ਗਮ ਅਗਮ, ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨਹਿ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਪ ਤਿ ਪਾਹ, ਜੇ ਤਾ ਕੀਤਾ ਤੇਤਾ ਨਾਓ, ਬਿਣ ਨਾਵੈ ਨਾਹੀ ਕੋ ਥਾਵ, ਕੁਦਰਤ ਕਮਣ ਕਹਾ ਵੀ ਚਾਰ ਵਾਰਿਆ, ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ, ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਖੇ, ਮੂਤ ਪਲੀਤੀ ਕੱਪੜੋ ਹਿਦੇ, ਸਾਬੂਨ ਲਈਐ ਧੋਏ ਭਰੀਐ ਮਤ, ਪਾਪਾਂ ਕਹਿ ਸੰਗ ਧੋਪੈ ਨਾਵੈ, ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵਹ ਜਾਹ, ਤੀਰਥ ਤਪ ਦਇਆ ਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਥਾਤ ਬਾਣੀ ਬਰਮਾਓ,
ਸਤਿ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹ ਕਵਣ ਜਿਤ ਹੋਆਇਆ ਕਾਰ ਵੀਰ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀ ਕਹੋ ਸਾਜੇ ਆਪੇ ਜਾਣੇ ਸੋਈ ਕਿਵ ਕਰਾਖਾ ਕਿਵ ਸਲਾਹੀ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਵਿਵੇਕ ਸਿਆਣਾ।

ਸੋੜ ਕੋੜ ਕਪਾਲ ਥੱਕੇ ਵੇਤ ਕਹਿਣ ਕਵਾਤ ਸਾਹਸ ਅਠਾਰ ਹੈ ਕਹਿਣ ਕਤੇ ਬਾਸੜੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੀ ਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਆਂ ਸਮੁੰਦ ਸਾਹਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੋੜ ਨਾ ਹੋਵਨੀ ਜੇ ਤੁਸਮਨ ਹੋਣਾ ਵੀ ਸਰਹੈ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨੇ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲਲਾ ਹਿਤਾ ਕੇ ਅੰਤ ਨਾ ਪਾਏ ਜਾ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਵੇ ਉੱਚਾ ਹੋਵੇ ਕੋਈ ਤੇ ਸੁੱਚੇ ਕਹੋ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਅਨੰਤ ਮਾਏ ਕੇਤੇ ਮੰਗਹਿ ਜੋ ਦੇ ਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੈ ਵਿਕਾਰ ਕੇਤੇ ਲੈ ਲੈ ਮੁਕਰ ਪਾਹੀ ਕੇਤੇ ਮੂਰਖ ਖਾਹੀ ਖਾਹੀ ਕੇਤਿਆ ਦੁੱਖ ਭੂਖ ਸਦ ਮਾਰੇ ਪੈਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿੱਤਿਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾਹਿ ਮੁੱਲ ਭਾਏ ਮੁੱਲਾ ਸਮਾਹਿ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲੋ ਮੁੱਲ ਪ੍ਰਵਾਣ ਮੁੱਲ ਬਖਸ਼ੀ ਸੋ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਹ ਆਖ ਰਹੇ ਲਿਵਲਾਏ ਆਖੇ ਵੀ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੀ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿਧੇ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹਿ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇਹੇ ਤਾਂ ਆਖ ਨਾ ਸਕਹਿ ਕੇਈ ਕਹੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰਗਾ ਵਾਰ ਅੰਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪ੍ਰੀ ਸੋ ਕਹੀਨ ਕੇਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲੇਖ ਲਿਖ ਧਰਮ ਵਿਚਾਰੇ ਗਾਵਹਿ ਸਰਵਰਮਾਂ ਦੇਵੀ ਸੋਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵਹਿ ਮੋਣੀਆਂ ਮਨ ਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋਂ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਦੇਸ ਤਸਿਆ ਦੇ ਸਵਾਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਾਟ ਘਾਟ ਵੱਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਧੇਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੈ ਲੇਖੇ ਆਵੈ ਭਾਗਾ ਦੇਸ ਤਸਿਆ ਦੇਸ ਆਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਹੋ ਵੇਖੈ ਉਹਨਾਂ ਨਦਰ ਨਾਵੈ ਬਹੁਤਾਏ ਹੋ ਵਿਡਾਣ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਈ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ ਇੱਕ ਨਾਮ ਜਗਦੀਸ਼ ਏ ਤਰਾਹੇ ਪਤ ਪਵਣੀਆਂ ਚੜ੍ਹੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈਰੀ ਸਨਾਨ ਕਨਦਰੀ ਪਾਈ ਹੈ ਕੁੜੀ ਕੂੜਾ ਠੀ ਸਾਖਣ ਜੋਰ ਚ ਪੈਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਨ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉੱਤਮ ਨੀਚ ਨਾ ਕੋਏ
ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਦਿ ਸੱਚਾ ਦਰਬਾਰ ਤਥੈ ਸੋਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾਏ ਉਹ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਕੜੀਆ ਰੂਪ ਰੰਗ ਕੇ ਵੇਸ਼ ਕੇਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕੇ ਅੰਤ ਨਿਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥਾ ਨਾਦ ਵਿਨੋਦ ਕੂੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥਾ ਘਾਟ ਘੜੀਏ ਬਹੁਤਾ ਨੂਪਤਾ ਕੀਆਂ ਗੱਲਾਂ ਕਥੀਆਂ ਨਾ ਜਾਹਿ ਜੇ ਕੋ ਕਹਿ ਪਿਛੈ ਪਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਤ ਤਥੈ ਘੜੀਐ ਸੁਰਾਸਿਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥੈ ਹੋਰ ਨਾ ਕੋਈ ਹੋਰ ਤਥੈ ਜੋਤ ਮਾਮਲ ਸੂਰ ਤਿੰਨ ਮਹਿ ਰਾਮ ਰਹਿਆ ਭਰ ਪੂਰ ਤਥੈ ਸੀਤੋ ਸੀਤਾ ਮੈਂ ਮਮਾ ਹਿਤਾ ਕੀ ਰੂਪ ਨਾ ਕਥਨੇ ਜਾਹਿ ਨਾ ਉਹ ਮਰਹਿ ਨਾ ਠਾਗੇ ਜਾਹਿ ਜਿਨ ਕਹਿ ਰਾਮ ਵਸੈ ਮਨ ਮਾਹਿ ਤਥੈ ਭਗਤ ਵਸੈ ਕੇ ਲੋਕ ਰਹਿ ਨਾ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਵੇਖੈ ਨਦਰ ਨਿਹਾਲ ਤਥੈ ਖੰਡ

ਜਾਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੋਵੇ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।